ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ।

ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਹੈ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰ ਕੈ ਕੀਤੀ ਰਾਤ ਖਸਮ ਵਿਸਾਰਹ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ।

ਸਾਧੁ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵੈ ਸਭ ਧਿਆਵੈ ਤੁਧ ਜੀ, ਹਰ ਸੱਚੇ ਸਿਰਜਣ ਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵਹੁ ਸੰਤਹੁ ਜੀ, ਸਭ ਦੁਖ ਵਿਸਾਰਣ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ, ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੇਕ ਅਨੰਤਾ।

ਪਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰ ਹੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ।

ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਕਿਤ

ਕੀਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਤੁਮ ਕਾ ਵਹੋ ਆਪ ਹਾਥ ਦੈ ਮੋਹੇ ਬਚਾ ਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰਿਐ ਸਭ ਬੈਰਨ ਕਉ ਆਜ ਸੰਗਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹਿ ਸ਼ਾਡ ਕੋਈ ਅਵਰ ਨਾ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ

ਵਾਰਨ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹਾਓ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਾਸੋ ਕੀਤੇ, ਕਾਲ ਕੰਟੁਕ ਮਾਰਿਆ ਧੁਰ।

ਵਾਹਿਗੁਰੂ ਜੀ ਕਾ ਖਾਲਸਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸੀ ਪੋਤੀ ਪਾਚੀ ਦਸਵੀਂ ਪ੍ਰਿਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਲਈ ਤਿਆ ਹੈ ਮੇਰੇ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਏ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਰਨ ਉਹਨੇ ਧਿਆਵਾ ਤਾਂ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਵਿੱਤਰ ਆਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਰਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਾਪੀਆਂ ਜਾਪੀਆਂ ਜਿਹੜਾ ਨਾਮ ਜਪਿਆ ਬਣ ਛਕਿਆ ਦੇਹੀ ਚਲਾਈ ਤੇ ਵਾਹੀ ਦੇਹ ਕੇ ਡਿੱਟ ਕੀਤਾ ਤੇਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤਾ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰੇ ਨਜਰਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾਂ ਸਵਾਸਾਂ ਸੰਗ ਨਿਭਾਏ ਤੇਨਾ ਹੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪਹਿਲਾਂ ਤਖਤਾਂ ਵਾਹਿਗੁਰੂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਮਣ ਕਾ ਸਦਕਾ ਸਰਬ ਸੁਖੋ ਹੈ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਾਂ ਰੱਖਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਸ਼ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਮੂੰਗੇ ਜਗੋ ਜਗਾ ਡਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਦੂਜੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਦੇ ਸਦਾ ਸ਼ਾਹ ਦਰਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਪਛੋੜਿਆ ਸੰਭਾਲ ਦਾ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਇਹ ਗਰੀਬਨ ਬਾਜ ਜੀ ਆਪ ਜੀ ਦੇ ਚੰਨ ਕਾਮਨਾ ਤੇ ਅਰਦਾਸ ਉਤਾਰ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਆਪ ਦੇ ਚਰਨ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਤਦਾਰ ਸੰਧਿਆ ਸਮਾਂ ਜਾਣ ਕੇ ਆਪਦੇ ਚਰਨ ਸੋਧਦਾਰ ਰਹਿ ਰਾਤ ਪਾਠ ਕਿਧਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੁਕਸਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਲੀ ਬਲ ਬੁੱਧੀ ਬਖਸ਼ਿਸ਼ ਕਰੋ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾ ਪ੍ਰਸ਼ਾਦ ਦੇ ਦੇਗਾਂ ਤਿਆਰ ਕਰਕੇ ਹੱਥ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹੀ ਪ੍ਰਦੇਹੀ ਰੱਖਿਆ ਬਖਸ਼ਿਸ਼ ਕਰੋ ਜੀ ਗੀਵਰਾਜ ਕਿਰਪਾ ਕਰੋ ਦਤਾਰ ਆਪ ਦੀ ਬਖਸ਼ੀਆਂ ਦਾਤਾਂ ਲੰਗਰਾਂ ਚੁੱਟ ਸਵਾਰੀ ਪ੍ਰਵਾਨ ਕਰਦੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਲਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਅਤੇ ਨਿਭਾਲਤਾ ਕਰੋ ਗੁਰੂ ਗੀਵਰਾਜ ਮਿਹਰ ਕਰੋ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਭ ਸੰਗਤਾਂ ਜਹਾਜ਼ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤੇਰੇ ਕੋਲ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਧੰਨ ਧੰਨ ਬੇਨਤ ਦਰ ਪਿਤਾ ਜੀ ਆਪ ਦਰ ਕਿਸੇ ਦਾ ਪਰਿਵਾਰ ਵੱਲੋਂ ਗਰੀਬ ਨਵਾਜ ਕਾਕਾ ਦੇਵ ਸਿੰਘ ਸੈਗੀ ਦੇ ਜਨਮ ਦਿਨ ਦੀ ਖੁਸ਼ੀ ਹੋਈ ਦਾਰ ਪਿਤਾ ਜੀ ਅੱਜ ਤੁਹਾਡਾ ਧੰਨਵਾਦ ਕਰਦੇ ਹਾਂ 101 ਡਾਲਰ ਅਤੇ 51 ਡਾਲਰ ਦਾਰ ਪਿਤਾ ਜੀ ਆਪ ਦੀ ਬਖਸ਼ੀਆਂ ਦਾ ਤਾਂ ਗਰੀਬ ਨਵਾਜ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਹੋਈ ਦਾਰ ਜੀ ਆਪ ਦੇ ਚਾਨਾ ਮਾਇਆ ਪੇਟਾ ਕੀਤੀ ਹੈ ਮਿਹਰ ਕਰੋ ਪਰਿਵਾਰ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਪਟਾਵਾਂ ਪ੍ਰਵਾਨ ਕਰੋ ਤਾਂ ਬਖਸ਼ਿਸ਼ ਕਰਦੇ ਕਾਕਾ ਦੇਵ ਸਿੰਘ ਨੂੰ ਤੰਦਰੁਸਤੀ ਬਖਸ਼ੋ ਬੱਚੇ ਨੂੰ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕੌਮ ਦਾ ਕਿਆ ਕਰ ਬਖਸ਼ ਕਰਨ ਦਤਾਰ ਬੱਚੇ ਨੂੰ ਗੁਰਸਿੱਖੀ ਦਾਜ ਬਖਸ਼ਿਸ਼ ਕਰਕੇ ਉੱਚੀ ਵਿਦਿਆ ਦਾਜ ਬਖਸ਼ਿਸ਼ ਕਰਨੀ ਸਾਰੇ ਪਰਿਵਾਰ ਵਿੱਚ ਤੰਦਰੁਸਤ ਖਿਆਨ ਦੀ ਚੜ੍ਹ ਕਲਾ ਕਰੋ ਗਰੀਬ ਨਵਾਜ ਸੱਗੀ ਪਰਿਵਾਰ ਦੀਆਂ ਕਮਾਈਆਂ ਸਫਲ ਕਰੋ ਘਰ ਦੀ ਵਾਜ ਬਖਸ਼ੋ ਦਾਤਿਆਂ ਦੀ ਲਾਜਪਤ ਰੱਖੋ ਜੀ ਦਤਾਰ ਕਿਰਪਾ ਕਰੋ ਨਿਵਾਸ ਸਵਰਗ ਵਾਸੀ ਸਰਦਾਰ ਕਪੂਰ ਸਿੰਘ ਦੀ ਆਤਮਿਕ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਨ ਕਿ ਭਾਜੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਦਿੱਤਾ ਬਖਸ਼ੀ ਕਰੋ ਸਰਦਾਰ ਕਪੂਰ ਸਿੰਘ ਤੋਂ ਇਸ ਮਾਦਲੋਕ ਦੀ ਯਾਤਰਾ ਕਰਦੇ ਹੋਏ ਜਾਂ ਭੁੱਲਾ ਚੁੱਕਣ ਬਾਈ ਬੋਲ ਮਾਫ਼ੀ ਬਖਸ਼ੋ ਦਿੱਤਾ ਉਹਨਾਂ ਦੇ ਗੁਣ ਅਵਗਣ ਨਾ ਜਿਤਾਰਦੇ ਉਹਨਾਂ ਦੀ ਆਤਮਾ ਨੂੰ ਚਾਨਾ ਨਿਵਾਸ ਬਖਸ਼ੋ ਠੰਡ ਬਖਸ਼ੋ ਆਵਾਗਮ ਤੋਂ ਬਚਾ ਕੇ ਪਰਿਵਾਰ ਨੂੰ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮਨਵਾਦ ਬਾਈ ਦਾਗ ਬਖਸ਼ਿਸ਼ ਕਰੋ ਜੀ ਦਿੱਤਾਰ ਕਿਰਪਾ ਕਰੋ ਬਖਸ਼ਿਸ਼ ਕਰੋ ਪਰਿਵਾਰ ਸੁੱਖ ਰੱਖੋ ਤੀਰ ਦਰਵਾਜ਼ ਬਖਸ਼ਿਸ਼ ਕਰ ਦਿੱਤਾ ਵਿਚੜੀ

0: ਸੁਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਅਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਜਿਹਵਾ ਏਕੋ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰਯੋਗ ਸਤਿਸੰਗ ਜੀ ਮਹਾਰੇ ਬਖਸ਼ਿਸ਼ ਕੀਤੀ ਆਪ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਸਹਿਤ ਪਿੱਤਰ ਗੁਰਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠਸ਼ਾਹ ਨੂੰ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਧਾ ਰਾਜ ਸਾਹਿਬ ਦੇ ਪਾਠਸ਼ਾਹ ਨੂੰ ਕੀਤੇ ਹਨ। ਅਰਦਾਸ ਆਦੀਆਂ ਭਰੀਆਂ ਮਹਾਰਾਜ ਬਖਸ਼ੇ ਪੁੱਤਰ ਗੁਰਨਾਮੇ ਸਰ ਨੂੰ ਕੀਤੇ ਨੇ। ਸੋ ਸਤਸੰਗ ਦਾ ਜਿਸ ਪਾਠ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ, ਔਰ ਸਤਸੰਗ ਦੀ ਸ਼ਾਮਾਂ ਕੀ ਆਰੰਭ ਹੋ ਰਹੇ ਹਨ। ਜਿਸ ਨੂੰ ਸਭ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਜੀ ਰਸੀਦ ਦਾ ਜੱਥਾ, ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਨਾਮ ਸਿਮਰਨ ਅਤੇ ਕੀਰਤਨ ਦੁਆਰਾ ਆਪ ਜੀ ਨੂੰ ਠੀਕ 7 ਵਜੇ ਤੱਕ ਮਾਰ ਸਰਜਾਨਾ ਜੁੜਨ ਵਾਸਤੇ ਮਾਨ ਪਾਲਾ ਕਰਨਗੇ। 7 ਰਸਮ ਦਾ ਕਥਾ ਹੋਵੇਗੀ, 7 ਵਜੇ ਲੈ ਕੇ 6:30 ਦਾ ਕੀਰਤਨ ਹੋਵੇਗਾ ਭਾਈ ਸਵਾਰ ਸਿੰਘ ਦਾ ਜੱਥਾ। ਫਿਰ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ 8:30 ਤੱਕ ਮਾਣੀ ਨਿੱਘੀ ਗੋਦਰਾਂ ਤੋਂ ਮਾਣਦੇ ਹਾਂ, ਜੇ ਸ਼ਾਮ ਦੇ ਸਾਰੇ ਕਥਕ ਵਿਵਸਾਰ ਨੂੰ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਆਓ ਸਤ ਸੰਗਤ ਜੀ, ਆਖਰੀ ਤੁਹਾਨੂੰ ਬੇਨਤੀ ਹੈ ਕਿ ਜੋ ਸਾਊਥ ਹਾਲ ਅਤੇ ਨਾਰਥ ਹਾਲ ਦੇ ਹਾਲਾਂ ਦੀ ਜੋ ਕੰਸਟਰਕਸ਼ਨ ਹੋ ਰਹੀ ਹੈ ਉਹ ਵਿੱਚ ਬੇਅੰਤ ਮੈਲ ਲੱਗ ਰਹੀ ਹੈ। ਸਾਹਿਬ ਸਿੰਘ ਤੈਨੂੰ ਪਤਾ ਹੈ ਕਿ ਬੇਅੰਤ ਪੁਰਾਣ ਵੱਲੋਂ ਆਪਣਾ ਦਸਵੰਧ ਸਫਲ ਕਰਦੇ ਹੋਏ ਹਾਂ, ਬੇਅੰਤ ਮਾਇਆ ਗੁਰੂ ਚਰਨਾਂ 'ਚ ਇਹਨਾਂ ਹਾਲਾਂ ਦੀ ਮੁਰੰਮਤ ਵਾਸਤੇ ਉਸਾਰੀ ਵਾਸਤੇ ਸੰਗਤਾਂ ਨੇ ਮਾਇਆ ਪੇਟਾ ਕੀਤੀ ਹੈ। ਸਬਟ ਭਾਗੀ ਹਨ ਸਾਹਿਬ ਸਿੰਘ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਅਜੇ ਆਪਣਾ ਦਸਵੰਧ ਸਫਲ ਨਹੀਂ ਕੀਤਾ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਮਾਇਆ ਦੇਖ ਕੇ ਆਪਣੇ ਦਸਵੰਧ ਦੀਆਂ ਜੋ ਕਮਾਈਆਂ ਨੇ ਉਸ ਨੂੰ ਸਫਲਾ ਕਰੋ। ਸਾਹਿਬ ਸਿੰਘ ਜੀ ਜੋ ਸਹਿਜ ਪਾਠ ਚੱਲ ਰਹੇ ਨੇ ਇਹਨਾਂ ਦੇ ਭੋਗ ਪੈਣਗੇ 21 ਜੂਨ ਨੂੰ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ ਭੋਗ ਪੈਣੇ ਨੇ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਸਤਸੰਗ ਜੀ ਕਿ ਜਿਨ੍ਹਾਂ ਜਿਨ੍ਹਾਂ ਨੇ ਪੁਰਾਣਾ ਨੇ ਘਰਾਂ 'ਚ ਆਪ ਸਹਿਜ ਪਾਠ ਆਰੰਭ ਕੀਤੇ ਨੇ, ਉਹਨਾਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਤੁਸੀਂ ਆਪਣੇ ਭਾਈ ਰਜਿੰਦਰ ਸਿੰਘ ਜੀ ਨਾਲ ਸੰਪਰਕ ਕਰਕੇ ਆਪਣੇ ਨਾਮ ਅਤੇ ਫੋਨ ਨੰਬਰ ਉਹਨਾਂ ਨੂੰ ਜ਼ਰੂਰ ਦੇ ਦਿਓ ਤਾਂ ਕਿ ਉਹ ਸਮੇਂ ਦੇ ਮੁਤਾਬਕ ਆਪ ਜੀ ਨਾਲ ਸੰਪਰਕ ਕਰ ਸਕਣ। ਸਤਸੰਗ ਜੀ 27 ਤੋਂ ਲੈ ਕੇ 31 ਤੱਕ ਕੀਰਤਨ ਕਰ ਰਹੇ ਨੇ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਗੁਰੂ ਘਰ ਸਾਹਿਬ ਜੀ। ਫਿਰ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਪਹੁੰਚ ਕੇ ਹਰ ਰੋਜ਼ ਉਹਨਾਂ ਦਾ ਕੀਰਤਨ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਤਸੰਗ ਜੀ 30 ਨੂੰ ਹੈ ਸਪੈਸ਼ਲ ਮੀਟ, ਮੇ 30 ਨੂੰ ਸਪੈਸ਼ਲ ਈਵਨਿੰਗ ਕੀਰਤਨ ਦਰਬਾਰ। ਸੋ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ ਦੀ ਯਾਦ ਵਿੱਚ ਸਪੈਸ਼ਲ ਕੀਰਤਨ ਦਰਬਾਰ ਹੋ ਰਹੇ ਨੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੋਣਗੇ 6 ਤੋਂ ਲੈ ਕੇ 9 ਵਜੇ ਤੱਕ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਪਹੁੰਚ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਸਤ ਸੰਗਤ ਜੀ 1 ਜੂਨ ਤੋਂ ਲੈ ਕੇ 7 ਤੱਕ ਹਰ ਰੋਜ਼ ਦੀਵਾਨ ਹੋਇਆ ਕਰਨਗੇ ਜੋ ਨੀਲਾ ਸਾਕਾ 1984 ਦੇ ਦਰਬਾਰ ਸਾਹਿਬ ਦੇ ਹਮਲੇ 'ਚ ਜਿੰਨੇ ਵੀ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਵਿੱਚ 1 ਤੋਂ ਲੈ ਕੇ 7 ਤੱਕ ਜੂਨ ਦੇ 1 ਤੋਂ 7 ਤੱਕ ਸਤ ਸੰਗਤ ਜੀ ਕੀਰਤਨ ਦਰਬਾਰ ਹੋਣੇ ਨੇ। ਸੋ ਹਰ ਰੋਜ਼ ਜ਼ਰੂਰ ਆਓ ਅਤੇ ਉਹਨਾਂ ਜੋ ਪਿਛਲੀਆਂ ਰੂਹਾਂ ਨੂੰ ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਉਹਨਾਂ ਨੂੰ ਯਾਦ ਕਰੀਏ। ਸਤਸੰਗ ਜੀ ਆਓ ਭਾਈ ਸਾਹਿਬ ਤਿਆਰ ਨੇ, ਉਹ ਕੀਰਤਨ ਕਰਨਗੇ, ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਕਚਹੁ ਕੰਚਨ ਭਇਓ ਸਬਦ ਗੁਰ ਸ੍ਰਵਣਹਿ ਸੁਣਿਓ ਬਿਖਤੇ ਅੰਮ੍ਰਿਤ ਹੋਇ ਨਾਮ ਸਤਿਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਿਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਠ ਹੋ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪਰੇਤ ਸੁਰ ਨਰ ਭਏ ਸਤਿਗੁਰ ਚਰਨ

ਮਾਨ ਢਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿੱਧ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਸੰਗਤੀ ਰੂਪ ਅੰਦਰ ਪਿਆਰ ਭਾਵਨਾ ਸਹਿਤ ਜੁੜ ਬੈਠੇ ਹੋ। ਅੰਮ੍ਰਿਤ ਦਰਬਾਰ ਅੰਦਰ ਆਪ ਜੀਆਂ ਨੇ ਗੁਰਦੇਵ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਤਿੰਨਾਂ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਵਿਚਾਰ ਦਾ। ਪਾਵਨ ਪਵਿੱਤਰ ਪੰਚਮ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਮਾਰੂ ਕੀ ਵਾਰ, ਉਸ ਪਾਵਨ ਵਾਰ ਦੀ ਅੱਜ 17ਵੀਂ ਪੌੜੀ ਅਤੇ ਉਸ ਦੇ ਨਾਲ ਸੰਬੰਧ 3 ਸਲੋਕਾਂ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਗੁਰੂ ਕਿਰਪਾ ਸਦਕਾ ਇਨ੍ਹਾਂ ਸਲੋਕਾਂ ਦੀ ਅਤੇ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ। ਗੁਰਦੇਵ ਪਿਤਾ ਮਹਾਰਾਜ ਨੇ ਜੋ ਮੂਲ ਭਾਵ ਦਰਸਾਇਆ ਹੈ, ਸਤਿਗੁਰੂ ਦਤਾਰ ਜੀ ਕਿਰਪਾ ਕਰਦੇ ਨੇ ਕਿ ਜਗਤ ਸੰਸਾਰ ਅੰਦਰ ਸਲੋਕਾਂ ਦਾ ਜੋ ਪਿਛਲਾ ਹੀ ਪ੍ਰਕਰਨ ਚੱਲ ਰਿਹਾ ਹੈ ਕਿ ਕਥਨੀ ਦੇ ਤੌਰ ਤੇ ਮਨੁੱਖ ਹਰ ਬੰਦਾ ਹਰ ਵਿਸ਼ੇ ਉੱਤੇ ਬੜੀ ਚੰਗੀ ਗੱਲ ਕਰਦਾ ਹੈ, ਗੂੜ ਗੱਲ ਕਰਦਾ ਹੈ, ਭਾਵੇਂ ਉਹ ਮੌਤ ਤੇ ਹੋਵੇ, ਭਾਵੇਂ ਰੱਬ ਤੇ ਹੋਵੇ, ਭਾਵੇਂ ਭਾਣੇ ਤੇ ਹੋਵੇ, ਹਰ ਕੋਈ ਬਾਤਾਂ ਦੇ ਤੌਰ ਤੇ ਵਿਚਾਰ ਦੇ ਤੌਰ ਤੇ ਹਰ ਕੋਈ ਬਹੁਤ ਜ਼ਿਆਦਾ ਇਹ ਆਪਣੇ ਸ਼ਬਦਾਂ ਰਾਹੀਂ ਦੱਸਣਾ ਚਾਹੁੰਦਾ ਹੈ ਵੀ ਮੈਂ ਕਿਵੇਂ ਇਹਨਾਂ ਵਿਸ਼ਿਆਂ ਨੂੰ ਜਾਣਦਾ ਹਾਂ। ਪਰ ਦਤਾਰ ਜੀ ਕਹਿੰਦੇ ਉਹਨਾਂ ਗੱਲਾਂ ਨੂੰ ਕਹਿਣ ਵਾਲੇ, ਉਸ ਅਨੁਭਵ ਨੂੰ ਮਾਨਣ ਵਾਲੇ ਬਹੁਤ ਵਿਰਲੇ ਹਨ। ਅੱਜ ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਸੱਚਿਆਂ ਦੀ ਗੱਲ ਕੀਤੀ ਹੈ ਕਿ ਸੱਚਿਆਂ ਨੂੰ, ਸੱਚ ਤੇ ਤੁਰਨ ਵਾਲੇ ਨੂੰ ਲੋਕ ਕਹਿ ਤੇ ਦਿੰਦੇ ਨੇ ਭਲਾ ਹੈ, ਸੁਹਾਵਾ ਹੈ, ਚੰਗਾ ਹੈ, ਸੱਚਾ ਹੋਣਾ ਚੰਗੀ ਗੱਲ ਹੈ, ਨੈਤਿਕਤਾ ਹੈ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿਣਗੇ ਸੱਚ ਨੂੰ ਚੰਗਾ ਕਹਿਣ ਵਾਲੇ, ਸੱਚ ਨੂੰ ਭਲਾ ਕਹਿਣ ਵਾਲੇ ਵੀ ਸੱਚ ਤੇ ਤੁਰਦੇ ਨਹੀਂ, ਸਿਰਫ ਗੱਲਾਂ ਨਾਲ ਸੱਚਾ ਕਿਹਾ ਜਾਂਦਾ ਹੈ। ਜਿਹੜੇ ਸੱਚ ਨੂੰ ਵਾਹਿਗੁਰੂ ਦੇ, ਪਰਮੇਸ਼ਵਰ ਦੇ, ਪ੍ਰਭੂ ਦੇ ਪਿਆਰੇ ਨੇ, ਜਿਹੜੇ ਪਰਮੇਸ਼ਵਰ ਨੂੰ ਅੰਦਰੋਂ ਪ੍ਰੇਮ ਕਰਦੇ ਨੇ, ਉਹੀ ਸੱਚ ਨੂੰ ਜਾਣਦੇ ਨੇ। ਉਹਨਾਂ ਲਈ ਸੱਚ ਕੇਵਲ ਵਾਹਿਗੁਰੂ ਪਰਮਾਤਮਾ ਦਾ ਦੀਦਾਰ ਹੈ, ਪਰਮਾਤਮਾ ਦੇ ਦਰਸ਼ਨ ਨੇ। ਉਸ ਪਰਮਾਤਮਾ ਦੇ ਪਿਆਰ ਵਿੱਚ ਹੀ ਸਦਾ ਜੁੜੇ ਰਹਿੰਦੇ ਨੇ, ਭਾਵੇਂ ਉਹ ਜਾਗਦੇ ਹੋਣ, ਭਾਵੇਂ ਉਹ ਸੁੱਤੇ ਹੋਣ, ਭਾਵੇਂ ਉਹ ਸੁਪਨ ਦੇਖਦੇ ਹੋਣ, ਉਹ ਵਾਹਿਗੁਰੂ ਦੇ ਹੀ ਦੀਦਾਰ ਕਰਦੇ ਨੇ ਤੇ ਉਹਦੇ ਤੋਂ ਕੁਰਬਾਨ ਜਾਂਦੇ ਨੇ। ਉਹ ਗੱਲਾਂ ਨਾਲ ਸੱਚੇ ਨਹੀਂ ਬਣਦੇ, ਗੱਲਾਂ ਨਾਲ ਚੰਗੇ ਨਹੀਂ ਬਣਦੇ, ਉਹ ਹਿਰਦੇ ਤੋਂ ਅੰਦਰੋਂ ਪਰਮਾਤਮਾ ਨਾਲ ਪਿਆਰ ਪਾ ਕੇ ਸੱਚੇ ਹੋ ਜਾਂਦੇ। ਪੌੜੀ ਵਿੱਚ ਗੁਰਦੇਵ ਜੀ ਨੇ ਕਿਰਪਾ ਕੀਤੀ ਹੈ ਕਿ ਝੂਠ ਦੇ ਆਸਰੇ ਕਿੰਨਾ ਕੁ ਚਿਰ ਮਨੁੱਖ ਰਹਿ ਸਕਦਾ ਹੈ, ਅਖੀਰ ਤੇ ਸੱਚ ਨੇ ਹੀ, ਰੱਬ ਨੇ ਹੀ ਤੇ ਰੱਬ ਦੇ ਪਿਆਰਿਆਂ ਨੇ ਹੀ ਥਿਰ ਰਹਿਣਾ ਹੈ। ਬਾਕੀ ਜੋ ਕੁਝ ਸੰਸਾਰ ਵਿੱਚ ਹੈ, ਕਿਤਨੇ ਵੀ ਵੱਡੇ ਮਰਾਤਬੇ ਦੇ ਲੋਕ ਹੋਣ, ਸੰਸਾਰ ਦੀ ਕੋਈ ਵੀ ਚੀਜ਼ ਹੋਵੇ, ਅਖੀਰ ਉਹਨੇ ਬਿਨ ਸਜਾਣਾ ਹੈ, ਕਿਉਂਕਿ ਸਭ ਕੁਝ ਝੂਠ ਹੈ, ਸਭ ਕੁਝ ਚਲਾਏਮਾਨ ਹੈ। ਇੱਕ ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰੇ ਹੀ ਸਥਿਰ ਰਹਿੰਦੇ ਹਨ। ਗੁਰੂ ਕਿਰਪਾ ਕਰੇ ਆਪਾਂ ਇਹਨਾਂ ਸਲੋਕਾਂ ਦੀ ਪਾਵਨ ਪੌੜੀ ਦੀ ਵਿਚਾਰ ਨਾਲ ਜੁੜ ਸਕੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਪਿਆਰ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਿਰ ਕਿਰਪਾ ਕਰੋ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੱਖਣੇ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਜੀ ਦਾ ਇਹ ਪਹਿਲਾ ਸਲੋਕ 17ਵੀਂ ਪੌੜੀ ਦਾ, ਸੱਚ ਸੁਹਾਵਾ ਕਾਂਡੀਐ ਦਾ ਅਰਥ ਹੁੰਦਾ ਆਖਿਆ ਜਾਂਦਾ। ਦੋ ਅਰਥਾਂ ਵਿੱਚ ਇਹ ਸ਼ਬਦ ਆਉਂਦਾ ਹੈ।
ਇਸ ਕਰਕੇ ਕਈ ਜਦੋਂ ਆਖੇ ਜਾਂਦੇ ਦੇ ਅਰਥਾਂ ਵਿੱਚ ਇਸ ਸ਼ਬਦ ਨੂੰ ਲੈਂਦੇ ਨੇ, ਉਹ ਬਿੰਦੀ ਲਾ ਕੇ ਪੜ੍ਹਦੇ ਨੇ, ਕਾਂਢੀ ਹੈ। ਇੱਕ ਅਰਥਾਂ ਵਿੱਚ ਆਉਂਦਾ ਕੱਢ ਲੈਣਾ, ਬਾਹਰ ਕੱਢ ਲੈਣਾ, ਉਦੋਂ ਕਾਢੀ ਹੈ ਪੜਿਆ ਜਾਂਦਾ। ਆਪੋ ਆਪਣੀ ਜਿਵੇਂ ਦੀ ਕਿਸੇ ਦੀ ਸਮਝ ਹੈ, ਪਰ ਗੁਰੂ ਸਾਹਿਬ ਜੀ ਨੇ ਸ਼ਬਦ ਲਿਖਿਆ ਸੱਚ ਸੁਹਾਵਾ ਕਾਢੀ ਹੈ, ਕਿ ਸੱਚ ਨੂੰ ਸੁਹਾਵਾ ਸੋਹਣਾ ਚੰਗਾ ਸਾਰੇ ਆਖਦੇ ਨੇ, ਵੀ ਸੱਚਾ ਹੋਣਾ ਚੰਗੀ ਗੱਲ ਹੈ, ਸਿਖਾਇਆ ਵੀ ਜਾਂਦਾ। ਬੰਦਾ ਆਪ ਕਿੰਨਾ ਵੀ ਝੂਠਾ ਕਿਉਂ ਨਾ ਹੋਵੇ, ਪਰ ਆਪਣੀ ਔਲਾਦ ਨੂੰ, ਛੋਟਿਆਂ ਨੂੰ ਇਹ ਚਾਹੁੰਦਾ ਵੀ ਹਰ ਕੋਈ ਸੱਚਾ ਹੋਵੇ, ਹਰ ਕੋਈ ਸੱਚ ਤੇ ਤੁਰੇ, ਸੱਚਾਈ ਤੇ ਤੁਰੇ, ਧਰਮ ਤੇ ਤੁਰੇ, ਕਿਉਂਕਿ ਇਹਨਾਂ ਨੂੰ ਚੰਗਾ ਆਖਿਆ ਜਾਂਦਾ। ਕੂੜੈ ਕੂੜੀ ਸੋਏ, ਕੂੜੈ ਦਾ ਅਰਥ ਹੈ ਝੂਠਾ, ਝੂਠੇ ਦੀ ਝੂਠੀ, ਕੂੜੈ ਕੂੜੀ ਸੋਏ, ਸੋਏ ਦਾ ਅਰਥ ਹੁੰਦਾ ਖਬਰ। ਕਹਿੰਦੇ ਝੂਠੇ ਦੀ ਝੂਠੀ ਹੀ ਗੱਲ ਹੁੰਦੀ ਹੈ, ਝੂਠੇ ਦੀ ਝੂਠੀ ਹੀ ਸੋਭਾ ਹੁੰਦੀ ਹੈ, ਸੋਏ ਦਾ ਅਰਥ ਸੋਭਾ ਵੀ ਹੁੰਦਾ। ਸੱਚ ਦੀ ਸੋਭਾ ਸੱਚੀ ਹੁੰਦੀ ਹੈ, ਝੂਠੇ ਦੀ ਸੋਭਾ ਝੂਠੀ ਹੁੰਦੀ ਹੈ, ਭਾਵ ਥੋੜੇ ਦਿਨਾਂ ਦੀ ਗੱਲ ਹੈ। ਕੋਈ ਮਨੁੱਖ ਝੂਠ ਦਾ ਸਹਾਰਾ ਲੈ ਕਰਕੇ, ਪਰਪੰਚ ਦਾ ਸਹਾਰਾ ਲੈ ਕਰਕੇ, ਵਲ ਛਲ ਦਾ ਸਹਾਰਾ ਲੈ ਕਰਕੇ ਕੁਝ ਸਮੇਂ ਲਈ ਆਪਣੀ ਇਉਂ ਕਹਿ ਲਈ ਵੀ ਮਾਣ ਮੱਤਾ ਨੂੰ ਕਾਇਮ ਰੱਖ ਸਕਦਾ ਹੈ, ਆਪਣੀ ਪ੍ਰਭੂ ਸੱਤਾ ਬਣਾ ਸਕਦਾ ਹੈ, ਪਰ ਇੱਕ ਦਿਨ ਉਹਦਾ ਪਾਜ ਉੱਗੜ ਜਾਂਦਾ, ਇੱਕ ਦਿਨ ਉਹਦਾ ਝੂਠ ਸਾਹਮਣੇ ਆ ਜਾਂਦਾ, ਫਿਰ ਉਹਦੀ ਸ਼ੋਭਾ ਜਿਹੜੀ ਹੈ ਉਹ ਫਿੱਕੀ ਪੈ ਜਾਂਦੀ ਹੈ, ਫਿਰ ਕੂੜੀ ਉਹਦੀ ਖਬਰ ਸਾਰੇ ਪਾਸੇ ਫੈਲ ਜਾਂਦੀ। ਸੱਚ ਸੁਹਾਵਾ ਕਾਢੀ ਹੈ, ਪਰ ਸੱਚ ਸਦਾ ਹੀ ਸੋਭਾ ਯੋਗ ਹੁੰਦਾ ਹੈ। ਉਹਦੀ ਸੋਭਾ ਹੋ ਸਕਦਾ ਕੁਝ ਸਮੇਂ ਲਈ ਮੱਧਮ ਪੈ ਜਾਏ, ਹੋ ਸਕਦਾ ਕੁਝ ਸਮੇਂ ਲਈ ਕੋਈ ਸੱਚ ਨੂੰ ਜਾਣੇ ਨਾ, ਪਰ ਸੱਚ ਸਦਾ ਹੀ, ਸਚਿਆਰ ਸਦਾ ਹੀ ਜਿਹੜਾ ਹੈ ਉਹ ਲੋਕ ਤੇ ਪਰਲੋਕ ਵਿੱਚ ਸੋਭਾ ਪਾਉਂਦਾ, ਪਰ ਹੈ ਵਿਰਲੇ। ਗੁਰੂ ਸਾਹਿਬ ਜੀ ਨੇ ਅੱਗੇ ਕਿਰਪਾ ਕੀਤੀ, ਨਾਨਕ ਵਿਰਲੇ ਜਾਣੀਏ ਹੈ ਜਿਨ ਸੱਚ ਪੱਲੇ ਹੋਏ। ਕਹਿੰਦੇ ਹੈ ਵਿਰਲੇ, ਜਿਨ੍ਹਾਂ ਦੇ ਪੱਲੇ ਸੱਚ ਹੈ ਉਹ ਬਹੁਤ ਵਿਰਲੇ ਨੇ। ਗੱਲਾਂ ਕਰਨ ਵਾਲੇ ਸਾਰੇ ਨੇ, ਗੱਲਾਂ ਵਾਲੇ ਬਹੁਤ ਨੇ, ਪਰ ਸੰਸਾਰ ਜਗਤ ਵਿੱਚ ਵਿਰਲੇ ਹਨ ਜਿਹੜੇ ਸੱਚ ਦੇ ਉੱਤੇ ਪਹਿਰਾ ਦਿੰਦੇ ਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਪ੍ਰਥਾ ਇੱਕ ਬੜਾ ਕਮਾਲ ਦਾ ਸ਼ਬਦ ਆਖਿਆ ਹੈ। ਆਸਾ ਰਾਗ ਵਿੱਚ ਅਸ਼ਟਪਦੀ ਹੈ, ਬੜਾ ਲੰਮਾ ਸ਼ਬਦ ਹੈ, ਉਹਦੇ ਵਿੱਚੋਂ ਇੱਕ ਪਦ ਆਪਾਂ ਲਵਾਂਗੇ, ਜਿਹਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੱਲਾਂ ਕਰਕੇ, ਕੂੜ ਕਰਕੇ ਬਣੇ ਹੋਏ ਪੰਡਿਤਾਂ ਦਾ, ਵਿਦਵਾਨਾਂ ਦਾ, ਗਿਆਨਵਾਨਾਂ ਦਾ ਹਵਾਲਾ ਦਿੱਤਾ, ਪਰ ਨਾਲ ਕਹਿ ਦਿੱਤਾ ਸਾਰੇ ਬਾਤਾਂ ਵਾਲੇ ਨੇ, ਸਭ ਹਾਂ ਵਿੱਚ ਫਸੇ ਹੋਏ ਨੇ, ਕੋਈ ਵਿਰਲਾ ਹੀ ਹੈ ਜਿਹੜਾ ਸੱਚ ਨੂੰ ਪਰਖ ਚੁੱਕਾ ਹੈ, ਸੱਚ ਨੂੰ ਜਿਉਂਦਾ ਹੈ, ਸੱਚ ਨੂੰ ਮਾਣਦਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਸਿੱਖਾਂ ਨੇ ਪੁੱਛਿਆ ਵੀ ਇਉਂ ਵੀ ਸਾਖੀਕਾਰ ਇਸ ਸ਼ਬਦ ਦੀ ਵਿਆਖਿਆ ਕਰਦੇ ਨੇ ਕਿ ਜਦੋਂ ਗੁਰਦੇਵ ਪਿਤਾ ਮਹਾਰਾਜ ਨੇ ਸਾਰੀ ਲੁਕਾਈ ਦਾ ਭਰਮਣ ਕੀਤਾ ਨਾ, ਕਈ ਥਾਵਾਂ ਤੇ ਨੌ ਖੰਡ ਪ੍ਰਿਥਵੀ ਤੇ ਗੁਰਦੇਵ ਪਿਤਾ ਮਹਾਰਾਜ ਨੇ ਭਰਮਣ ਕੀਤਾ, ਤੇ ਜਦੋਂ ਆ ਕੇ ਬਿਰਾਜੇ ਤੇ ਸਿੱਖ ਸੰਗਤਾਂ ਗੁਰਦੇਵ ਪਿਤਾ ਮਹਾਰਾਜ ਜੀ ਨੂੰ ਪੁੱਛਦੀਆਂ ਨੇ, ਸਿੱਖ ਪੁੱਛਦੇ ਨੇ ਜਿਗਿਆਸੂ ਕਿ ਦਾਤਾ ਜੀ ਤੁਸੀਂ ਤਾਂ ਸਾਰੀ ਧਰਤੀ ਤੇ ਫਿਰੇ ਹੋ, ਵਿਚਰੇ ਹੋ, ਆਪ ਜੀ ਮੈਨੂੰ ਕਿਰਪਾ ਕਰਕੇ ਸਾਨੂੰ ਦੱਸੋ ਵੀ ਜਗਤ ਦੇ ਲੋਕ ਕਿਹੋ ਜਿਹੇ ਨੇ, ਸੁਭਾਅ ਕਿਹੋ ਜਿਹਾ ਹੈ, ਕਿੰਨੇ ਕੁ ਸਿਆਣੇ ਨੇ, ਕਿੰਨੇ ਕੁ ਮਹਾਨ ਨੇ, ਕਿੰਨੇ ਕੁ ਵਿਦਵਾਨ ਨੇ, ਕਿੰਨੇ ਕੁ ਉਹਨਾਂ ਦੀ ਬਿਰਤੀ ਕਿਵੇਂ ਦੀ। ਇਹ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਤੇ ਸੰਸਾਰ ਜੋ ਗੁਰੂ ਸਾਹਿਬ ਜੀ ਨੇ ਅੱਜ ਤੋਂ 550 ਸਾਲ ਪਹਿਲਾਂ ਕਿਹਾ ਨਾ, ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਹਿਲਾਂ ਕਿਹਾ ਅੱਜ ਵੀ ਵਾਤਾਵਰਨ ਹੋ ਜਾਈ। ਗੁਰਦੇਵ ਪਿਤਾ ਮਹਾਰਾਜ ਨੇ ਕਿਹਾ ਭਾਈ ਸੱਚਮੁੱਚ ਅਸੀਂ ਬਹੁਤ ਲੋਕਾਂ ਨੂੰ ਦੇਖਿਆ ਹੈ, ਜਾਣਿਆ ਹੈ, ਪਰਖਿਆ ਹੈ, ਪਰ ਹਕੀਕਤ ਕੀ ਹੈ ਵੀ ਸਾਰਾ ਸੰਸਾਰ ਜਿਹੜਾ ਨਾ ਇਹ ਬੰਧਨ ਵਿੱਚ ਪਿਆ ਹੋਇਆ। ਜਗ ਬੰਦੀ ਮੁਕਤੇ ਹਉ ਮਾਰੀ, ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਜਗ ਸਾਰਾ ਹੀ ਜਿਹੜਾ ਨਾ ਹੰਕਾਰ ਦੇ ਬੰਧਨ ਵਿੱਚ ਬੱਝਾ ਹੋਇਆ, ਜਿਹਨੂੰ ਮਰਜ਼ੀ ਛੇੜ ਲਓ, ਜਿਹਨੂੰ ਮਰਜ਼ੀ ਪਕੜ ਲਓ, ਹਰ ਕੋਈ ਆਪਣੀ ਮੈਂ ਤੋਂ ਸ਼ੁਰੂ ਗੱਲ ਕਰਦਾ, ਹਰ ਬੰਦਾ ਆਪਣੀ ਹਉਮੈ ਵਿੱਚ ਜਕੜਿਆ ਹੋਇਆ, ਫੜਿਆ ਹੋਇਆ ਹਉਮੈ ਨੇ, ਤੇ ਹਉਮੈ ਸਭ ਤੋਂ ਵੱਡਾ ਝੂਠ ਹੈ। ਜਿੰਨਾ ਚਿਰ ਬੰਦਾ ਹਉ ਵਿੱਚ ਜਿਉਂਦਾ ਹੈ ਸਮਝ ਲਓ ਉਨਾ ਚਿਰ ਝੂਠ ਵਿੱਚ ਜਿਉਂਦਾ ਹੈ। ਹਉਮੈ ਵਾਲਾ ਇਨਸਾਨ ਸੱਚ ਵਿੱਚ ਜਿਉਂ ਹੀ ਨਹੀਂ ਸਕਦਾ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਗ ਬੰਦੀ ਮੁਕਤੇ ਹੋ ਮਾਰੀ, ਕਹਿੰਦੇ ਕੋਈ ਵਿਰਲਾ ਹੈ ਜਿਹੜਾ ਮੁਕਤ ਹੈ, ਬਾਕੀ ਸਾਰਾ ਸੰਸਾਰ ਬੰਧਨ ਵਿੱਚ ਹੈ, ਕੈਦ ਵਿੱਚ ਹੈ। ਤੇ ਪੁੱਛਿਆ ਜੀ ਕਿਹੜੀ ਕੈਦ ਹੈ? ਦਤਾਰ ਪਿਤਾ ਮਹਾਰਾਜ ਜੀ ਕਹਿੰਦੇ ਹੋਂ ਦੀ ਉਹ ਕੈਦ ਹੈ, ਹਰ ਬੰਦੇ ਦਾ ਪਿੰਜਰਾ ਉਹਦੇ ਅੰਦਰ ਹੀ ਪਿਆ ਹੈ, ਬਾਹਰ ਦੇ ਪਿੰਜਰੇ ਵਿੱਚ ਕੋਈ ਕੈਦ ਨਹੀਂ। ਹਰ ਬੰਦਾ ਆਪਣੇ ਅੰਦਰ ਦੀ ਹੋਮੇ ਦੇ ਪਿੰਜਰੇ ਵਿੱਚ, ਹੋਮੇ ਦੀਆਂ ਦੀਵਾਰਾਂ ਵਿੱਚ, ਕੂੜ ਦੀਆਂ ਦੀਵਾਰਾਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਕੇ ਬੈਠਾ। ਉਹ ਦੀਵਾਰ ਨੂੰ ਲੰਘਣਾ ਹੀ ਨਹੀਂ ਚਾਹੁੰਦਾ, ਉਸ ਜੇਲ੍ਹ ਨੂੰ, ਉਸ ਕੈਦ ਨੂੰ ਉਹ ਪਾਰ ਕਰਨਾ ਹੀ ਨਹੀਂ ਚਾਹੁੰਦਾ। ਤੇ ਇਹਦੇ ਕੋਲ ਹੀ ਚਾਬੀ ਹੈ। ਇੱਕ ਐਸਾ ਹੀ ਇਹ ਵਿਰਲਾ ਕੈਦੀ ਹੈ ਮਨੁੱਖ ਕਿ ਆਪ ਹੀ ਆਪਣੇ ਲਈ ਕੈਦ ਤਿਆਰ ਕਰਦਾ ਹੈ, ਆਪਣੇ ਲਈ ਇਹ ਆਪ ਹੀ ਬੰਧਨ ਤਿਆਰ ਕਰਦਾ ਹੈ। ਤੇ ਚਾਵੇ ਇਹਦੇ ਪਾਸ ਹੀ ਚਾਬੀ ਹੈ, ਇਹਦੇ ਹੱਥ ਚ ਹੀ ਸਾਰਾ ਕੁਝ ਹੈ, ਉਸ ਕੈਦ ਤੋਂ ਮੁਕਤ ਵੀ ਹੋ ਸਕਦਾ ਹੈ। ਪਰ ਇਹਨੂੰ ਇਹ ਕੈਦ ਇੰਨੀ ਮਿੱਠੀ ਲੱਗਦੀ ਹੈ, ਇਹ ਜੰਜੀਰਾਂ ਇੰਨੀਆਂ ਮਿੱਠੀਆਂ ਲੱਗਦੀਆਂ ਨੇ ਕਿ ਆਪਣੀਆਂ ਜੰਜੀਰਾਂ ਵਿੱਚ ਇਹ ਆਪ ਬੱਝਾ ਹੋਇਆ ਹੈ। ਇਹ ਸਾਰਾ ਸੰਸਾਰ ਹੋਮੇ ਦੀ ਕੈਦ ਵਿੱਚ, ਝੂਠ ਦੀ ਕੰਧ ਵਿੱਚ ਆਪਣੇ ਆਪ ਨੂੰ ਨੇ ਚਿਣਿਆ ਹੋਇਆ। ਜਗ ਬੰਦੀ ਮੁਕਤੇ ਹੋ ਮਾਰੀ, ਜਗ ਗਿਆਨੀ ਵਿਰਲਾ ਆਚਾਰੀ। ਇਹਦੇ ਅਰਥ ਵਿਦਵਾਨਾਂ ਨੇ ਦੋ ਤਰ੍ਹਾਂ ਦੇ ਕੀਤੇ ਨੇ ਇਹਨਾਂ ਪੰਕਤੀਆਂ ਦੇ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨਾਂ ਦੇ ਅਰਥ ਇਉਂ ਕੀਤੇ ਨੇ, ਜਗ ਗਿਆਨੀ ਵਿਰਲਾ, ਇੱਥੇ ਵਿਸ਼ਰਾਮ ਲਾਉਂਦੇ ਨੇ, ਜਗ ਗਿਆਨੀ ਵਿਰਲਾ ਆਚਾਰੀ। ਕਹਿੰਦੇ ਜਗਤ ਅੰਦਰ ਕੋਈ ਵਿਰਲਾ ਹੀ ਗਿਆਨੀ ਐਸਾ ਹੈ, ਗਿਆਨਵਾਨ ਐਸਾ ਹੈ ਜਿਹਦੇ ਕੋਲ ਆਚਾਰ ਹੈ। ਆਚਾਰ ਦਾ ਅਰਥ ਹੈ ਉੱਚਾ ਜੀਵਨ, ਸੁੱਚਾ ਜੀਵਨ, ਕਿਰਦਾਰ ਵਾਲਾ ਜੀਵਨ। ਪਰ ਬਹੁਤਾਂਤ ਅੰਦਰ ਗੁਰਮੁਖਾਂ ਨੇ ਇਹਦੇ ਅਰਥ ਕੀਤੇ ਨੇ, ਇਹਦੇ ਪਾਠ ਅਰਥ ਵੀ ਇਸ ਤਰ੍ਹਾਂ ਕੀਤਾ, ਪਾਠ ਵਿਸ਼ਰਾਮ ਵੀ ਇਸ ਤਰ੍ਹਾਂ ਲਾਇਆ, ਜਗ ਗਿਆਨੀ ਵਿਰਲਾ ਆਚਾਰੀ। ਗੁਰੂ ਸਾਹਿਬ ਕਹਿੰਦੇ ਵੀ ਸਾਰੇ ਸੰਸਾਰ ਨੂੰ ਮੈਂ ਵਿਚਰਿਆ ਹਾਂ, ਸਾਰਾ ਸੰਸਾਰ ਗਿਆਨੀਆਂ ਦਾ ਹੀ ਭਰਿਆ ਪਿਆ। ਜਗ ਗਿਆਨੀ ਸਾਰੀ ਗਿਆਨਵਾਨ ਨੇ, ਕੋਈ ਆਖਦਾ ਹੀ ਨਹੀਂ ਵੀ ਮੈਨੂੰ ਕੁਝ ਨਹੀਂ ਪਤਾ, ਕੋਈ ਪੁੱਛਣ ਤੇ ਆਉਂਦਾ ਹੀ ਨਹੀਂ, ਜਿਗਿਆਸਾ ਵਿੱਚ ਤੇ ਆਉਂਦਾ ਹੀ ਨਹੀਂ, ਹਰ ਕੋਈ ਦੱਸਣ ਨਹੀਂ ਆਉਂਦਾ। ਕੈਸੀ ਤ੍ਰਾਸਦੀ ਹੈ ਇਹ! ਸੱਚਮੁੱਚ ਅੱਜ ਵੀ ਉਹੀ ਕੁਝ ਹੋ ਰਿਹਾ ਹੈ ਕਿ ਜਗਤ ਸੰਸਾਰ ਦੇ ਲੋਕ ਆਪਣੇ ਹੋਂ ਦੇ ਗਿਆਨ ਵਿੱਚ ਇੰਨੇ ਭਰੇ ਹੋਏ ਨੇ ਕਿ ਜਿੱਥੇ ਆ ਕਰਕੇ ਕੁਝ ਸਿੱਖਣਾ ਹੈ, ਧਰਮ ਦਾ ਦੁਆਰਾ ਹੋਵੇ, ਰੱਬ ਦਾ ਘਰ ਹੋਵੇ, ਗੁਰੂ ਦਾ ਘਰ ਹੋਵੇ, ਧਾਰਮਿਕ ਕੋਈ ਵੀ ਥਾਂ ਹੋਵੇ, ਅਸੀਂ ਉੱਥੇ ਜਾਂਦੇ ਹਾਂ ਸਿੱਖਣ ਵਾਸਤੇ ਕਿ ਕੁਝ ਸਿੱਖਿਆ ਲੈ ਕੇ ਆਈਏ, ਕੁਝ ਉਪਦੇਸ਼ ਲੈ ਕੇ ਆਈਏ, ਕੋਈ ਆਪਣੇ ਔਗਣਾਂ ਨੂੰ ਮਾਰੀਏ। ਪਰ ਬੰਦਾ ਇੱਥੇ ਆ ਕੇ ਵੀ ਗਿਆਨ ਹੀ ਦਿੰਦਾ ਹੈ, ਇੱਥੇ ਆ ਕੇ ਵੀ ਗੁਰੂ ਕੋਲ ਸਿੱਖਣਾ ਨਹੀਂ ਚਾਹੁੰਦਾ, ਇੱਥੇ ਆ ਕੇ ਵੀ ਆਪਣੀ ਹੋਂ ਰੱਖਦਾ ਹੈ, ਆਪਣੇ ਵਿਚਾਰ ਦਿੰਦਾ, ਆਪਣਾ ਆਪਾ ਸਿਖਾਉਂਦਾ। ਤੇ ਗੁਰੂ ਸਾਹਿਬ ਨੇ ਪਹਿਲਾਂ ਕਿਹਾ ਜਗ ਗਿਆਨੀ, ਸਾਰਾ ਸੰਸਾਰ ਗਿਆਨੀਆਂ ਨਾਲ ਭਰਿਆ ਪਿਆ, ਵਿਰਲਾ ਆਚਾਰੀ। ਪਰ ਜੇ ਕਿਤੇ ਕਿਸੇ ਦਾ ਆਚਰਣ ਵੇਖੀਏ ਨਾ, ਕਿਸੇ ਦਾ ਕਿਰਦਾਰ ਵੇਖੀਏ, ਤੇ ਕਹਿੰਦੇ ਕੋਈ ਵਿਰਲਾ ਨਿਕਲਦਾ ਹੈ। ਲੱਖਾਂ ਮੁਖ ਦੇ ਗਿਆਨੀ ਨੇ, ਪਰ ਕੋਈ ਇੱਕ ਅੱਧਾ ਜਿਹਦਾ ਆਚਰਣ ਉੱਚਾ ਹੈ। ਅਗਲਾ ਸ਼ਬਦ ਗੁਰੂ ਸਾਹਿਬ ਨੇ ਕਿਹਾ ਜਗ ਪੰਡਿਤ ਵਿਰਲਾ ਵਿਚਾਰੀ। ਜਗ ਪੰਡਿਤ ਦਾ ਅਰਥ ਹੈ ਵਿਦਵਾਨ, ਬਹੁਤ ਤੱਤ ਬੇਤੇ ਜਿਹੜੇ ਆਪਣੇ ਆਪ ਨੂੰ ਆਖਦੇ, ਕਹਿੰਦੇ ਜਗਤ ਭਰਿਆ ਪਿਆ ਵਿਦਵਾਨਾਂ ਦਾ, ਜਗਤ ਭਰਿਆ ਪਿਆ ਸਿਆਣੇ ਲੋਕਾਂ ਦਾ, ਜਗਤ ਭਰਿਆ ਪਿਆ ਜਿਹੜੇ ਆਪਣੇ ਆਪ ਨੂੰ ਮਹਾਨ ਆਖਦੇ ਨੇ। ਪਰ ਵਿਰਲਾ ਵਿਚਾਰੀ, ਜੇ ਪੁੱਛੀਏ ਵੀ ਜਿਹੜੀਆਂ ਗੱਲਾਂ ਤੂੰ ਆਪਣੇ ਦਿਮਾਗ ਵਿੱਚ ਭਰੀਆਂ ਨੇ, ਯਾਦ ਕੀਤੀਆਂ ਨੇ, ਸਟੋਰ ਕੀਤੀਆਂ ਨੇ, ਪੰਡਿਤ ਬਣ ਗਿਆ। ਪੰਡਿਤ ਅਰਥ ਹੈ ਜਿਹਨੇ ਸ਼ਾਸਤਰਾਤ ਕੰਠ ਕਰ ਲਿਆ, ਜਿਹਨੇ ਗਿਆਨ ਦੀਆਂ ਗੱਲਾਂ ਕੰਠ ਕਰ ਲਈਆਂ, ਜਿਹਨੇ ਹਰ ਚੀਜ਼ ਦੇ ਵਿਸ਼ੇ ਉੱਤੇ ਆਪਣਾ ਪੂਰੀ ਪਕੜ ਬਣਾ ਲਈ, ਉਹ ਪੰਡਿਤ ਹੋ ਗਿਆ, ਵਿਦਵਾਨ ਹੋ ਗਿਆ। ਪਰ ਗੁਰੂ ਸਾਹਿਬ ਜੀ ਕਹਿੰਦੇ ਜੇ ਉਹਨੂੰ ਪੁੱਛੀਏ ਭਾਈ ਤੂੰ ਇੰਨਾ ਸਾਰਾ ਕੁਝ ਇਕੱਠਾ ਕੀਤਾ, ਇਹਦੇ ਚੋਂ ਕਮਾਇਆ ਕੀ ਹੈ? ਤੇ ਦਤਾਰ ਜੀ ਕਹਿੰਦੇ ਵਿਰਲਾ ਵਿਚਾਰੀ, ਵਿਚਾਰਵਾਨ ਕੋਈ ਵਿਰਲਾ ਹੀ ਨਿਕਲਦਾ ਹੈ। ਪੜਨ ਵਾਲੇ, ਘੋਟਾ ਲਾਉਣ ਵਾਲੇ ਦੁਨੀਆਂ ਵਿੱਚ ਭਰੇ ਪਏ ਨੇ ਐਸੇ ਪੰਡਿਤ, ਪਰ ਵਿਰਲੇ ਹਨ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਮਾਰਿਆ ਹੈ, ਹੋਂ ਦੀ ਕੈਦ ਚੋਂ ਮੁਕਤ ਹੋਏ ਨੇ। ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜਗਤ ਅੰਦਰ ਕੋਈ ਵੀ ਮਨੁੱਖ ਐਸਾ ਨਹੀਂ ਜਿਹੜਾ ਪਰਮਾਤਮਾ ਗੁਰੂ ਤੋਂ ਬਿਨਾਂ ਰਹਿ ਕਰਕੇ ਆਪਣੇ ਆਪ ਨੂੰ ਆਖੇ ਵੀ ਮੈਂ ਆਪਣੇ ਜੀਵਨ ਵਿੱਚ ਜਿਹੜਾ ਹੈ ਮੁਕਾਮ ਹਾਸਲ ਕਰ ਲਿਆ। ਗੁਰੂ ਤੋਂ ਬੇਮੁਖ ਹੋ ਕਰਕੇ ਪੰਡਿਤ, ਵਿਦਵਾਨ, ਗੁਣੀ, ਗਿਆਨੀ ਜਿਹੜੇ ਨੇ ਉਹ ਆਪਣੇ ਹੰਕਾਰ ਦੀ ਕੈਦ ਵਿੱਚ ਹੀ ਆਫਰੇ ਫਿਰਦੇ ਨੇ, ਤੇ ਇਸ ਨੂੰ ਹੀ ਬੜੀ ਵੱਡੀ ਪ੍ਰਾਪਤੀ ਪਏ ਆਖਦੇ ਨੇ। ਬਿਨ ਸਤਿਗੁਰ ਭੇਟੇ, ਸਤਿਗੁਰੂ ਨੂੰ ਮਿਲੇ ਤੋਂ ਬਿਨਾਂ,
ਸਭ ਫਿਰੈ ਅਹੰਕਾਰੀ, ਆਪੋ ਆਪਣੇ ਹੰਕਾਰ ਵਿੱਚ ਨੇ, ਆਪੋ ਆਪਣੀ ਹੰਗਤਾ ਦੀ ਲੜਾਈ ਵਿੱਚ ਲੱਗੇ ਹੋਏ ਨੇ, ਆਪੋ ਆਪਣੀ ਹਉਮੈ ਇੱਕ ਹਉਮੈ ਦੂਜੀ ਹਉਮੈ ਨਾਲ ਟਕਰਾ ਰਹੀ ਹੈ ਤੇ ਇਹ ਸੰਸਾਰ ਜਗਤ ਦਾ ਸਰਵਨਾਸ਼ ਦਾ ਕਾਰਨ ਪਿਆ ਬਣਦਾ। ਗੁਰਦੇਵ ਜੀ ਕਹਿੰਦੇ ਸਾਰਾ ਸੰਸਾਰ ਇਸ ਹੀ ਆਬੋ ਹਵਾ ਨਾਲ, ਇਸੀ ਵਬਾਹ ਨਾਲ ਭਰਿਆ ਹੋਇਆ। ਸੋ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਵੀ ਉਹੀ ਸਮਝਾ ਰਹੇ ਨੇ ਕਿ ਨਾਨਕ ਵਿਰਲੇ ਜਾਣੀ ਹੈ। ਹੇ ਨਾਨਕ ਇਹ ਗੱਲ ਸਮਝ ਲੈ, ਵਿਰਲੇ ਹੀ ਨੇ, ਵਿਰਲੇ ਹੀ ਜਾਣੇ ਜਾਂਦੇ ਨੇ, ਆਖੇ ਜਾਂਦੇ ਨੇ, ਹੈ ਨੇ ਜਿਨ੍ਹਾਂ ਦੇ ਕੋਲ ਜਿਨ ਸੱਚ ਪੱਲੇ ਹੋਏ, ਜਿਨ੍ਹਾਂ ਦੇ ਸੱਚੇ ਪੱਲੇ ਨਾਲ ਸੱਚ ਹੈ ਹਿਰਦੇ ਵਿੱਚ, ਜਿਨ੍ਹਾਂ ਦੇ ਸੱਚ ਹੈ। ਨਹੀਂ ਤੇ ਦੁਨੀਆਂ ਵਿੱਚ ਮੁੱਖ ਵਿੱਚ ਸੱਚ ਕਹਿਣ ਵਾਲੇ ਬੜੇ ਨੇ, ਮੁੱਖ ਤੋਂ ਕਹਿਣ ਵਾਲੇ ਵੀ ਸੱਚ ਬੜੀ ਚੰਗੀ ਗੱਲ ਹੈ ਜੀ, ਪਰ ਅੰਦਰ ਸੱਚ ਹੈ ਨਹੀਂ, ਅੰਦਰ ਭਾਵਨਾ ਹੈ ਨਹੀਂ, ਉਹ ਫਿਰ ਕਿਵੇਂ ਦੇ ਨੇ? ਉਹ ਝੂਠੇ ਨੇ। ਜਿਨ ਮੁੱਖ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ, ਗੁਰੂ ਸਾਹਿਬ ਕਹਿੰਦੇ ਉਹ ਕੱਚੇ ਆਖੇ ਜਾਂਦੇ ਨੇ, ਉਹ ਸੱਚੇ ਨਹੀਂ। ਜਿਨ੍ਹਾਂ ਦੇ ਮਨ ਹੋਰ ਤੇ ਮੁੱਖ ਹੋਰ ਨੇ, ਸੱਚੇ ਕਿਹੜੇ ਨੇ? ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਉਹ ਤੇ ਰੱਬ ਦੇ ਇਸ਼ਕ ਵਿੱਚ ਰੱਤੇ ਹੋਏ ਨੇ, ਰੱਬ ਦੇ ਦੀਦਾਰ ਵਿੱਚ ਰੱਤੇ ਹੋਏ ਨੇ। ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਜਿਨ੍ਹਾਂ ਨੂੰ ਨਾਮ ਭੁੱਲਿਆ ਹੈ, ਸੱਚ ਭੁੱਲਿਆ ਹੈ, ਉਹ ਭੋਏ ਤੇ, ਭੋਏ ਦਾ ਅਰਥ ਇਸ ਧਰਤੀ ਤੇ, ਉਸ ਮਾਤ ਲੋਕ ਵਿੱਚ ਭਾਰ ਨੇ, ਉਹਨਾਂ ਦਾ ਆਉਣਾ ਜਾਣਾ ਕੋਈ ਅਰਥ ਨਹੀਂ ਰੱਖਦਾ। ਸੋ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਸੱਚ ਸੁਹਾਵਾ ਕਾਂਡੀ ਹੈ। ਹੇ ਭਾਈ, ਸੱਚ ਸੋਭਾ ਵਾਲਾ ਆਖਿਆ ਜਾਂਦਾ ਹੈ, ਜਿਹੜਾ ਸੱਚ ਤੇ ਓੜਕ ਸੱਚ ਰਹੀ। ਗੁਰੂ ਸਾਹਿਬ ਨੇ ਕਿਹਾ ਓੜਕ ਸੱਚ ਨਹੀਂ ਰਹਿਣਾ, ਹੋ ਸਕਦਾ ਕੁਝ ਸਮੇਂ ਦੇ ਲਈ ਝੂਠ ਦਾ ਪ੍ਰਭਾਵ ਪੈ ਜਾਏ, ਪਰ ਅਸੀਂ ਦੁਨੀਆਂ ਦੇ ਕਿਸੇ ਵੀ ਧਰਮ ਦੇ ਇਤਿਹਾਸ ਨੂੰ ਪੜ੍ਹ ਲਓ, ਦੁਨੀਆਂ ਦੇ ਕਿਸੇ ਵੀ ਧਰਮ ਦੀ ਕੋਈ ਵੀ ਸਾਖੀ, ਕੋਈ ਵੀ ਤੁਸੀਂ ਇਤਿਹਾਸ ਪੜ੍ਹ ਲਓ, ਕੋਈ ਵੀ ਧਾਰਨਾ ਪੜ੍ਹ ਲਓ, ਉਹ ਆਖੀਰ ਆ ਕੇ ਸੱਚ ਦੀ ਜਿੱਤ ਕਰਾਉਂਦੀ। ਸੱਚ ਦੀ ਜਿੱਤ ਹੁੰਦੀ ਹੈ, ਝੂਠ ਦੀ ਪੈਜ ਹੁੰਦੀ ਹੈ, ਪਰ ਵਕਤੀ ਤੌਰ ਤੇ ਝੂਠ ਬੜੇ ਪਰਪੰਚ ਕਰਦਾ, ਝੂਠ ਬੜਾ ਨੁਕਸਾਨ ਕਰਦਾ, ਝੂਠ ਬਹੁਤ ਜ਼ਿਆਦਾ ਆਪਣਾ ਮਾਇਆ ਜਾਲ ਪਸਾਰਦਾ ਹੈ, ਪਰ ਫਿਰ ਵੀ ਜਿਹੜਾ ਰੱਬ ਦਾ ਪਿਆਰਾ ਹੈ, ਸੱਚ ਤੇ ਹੱਕ ਤੇ ਤੁਰਨ ਵਾਲਾ ਹੈ, ਉਹ ਸਾਰੀਆਂ ਮੁਸ਼ਕਲਾਂ ਨੂੰ, ਸੰਘਰਸ਼ਾਂ ਨੂੰ ਪਾਰ ਕਰਕੇ ਫਿਰ ਵੀ ਜਗ ਦੇ ਸੂਰਜ ਦੀ ਤਰ੍ਹਾਂ, ਚਮਕ ਦੇ ਸੂਰਜ ਦੀ ਤਰ੍ਹਾਂ ਜਿਹੜਾ ਹੈ ਉਹ ਸੰਸਾਰ ਵਿੱਚ ਪ੍ਰਕਾਸ਼ਮਾਨ ਰਹਿੰਦਾ ਤੇ ਸਦਾ ਹੀ ਰਹਿੰਦਾ ਹੈ, ਕਿਉਂਕਿ ਸੱਚ ਨੂੰ ਸੱਚਾ ਹੀ ਆਖਿਆ ਜਾਂਦਾ, ਸੁੰਦਰ ਹੀ ਆਖਿਆ ਜਾਂਦਾ। ਬਾਕੀ ਝੂਠੇ ਕੀ ਹੈ ਰੇ, ਝੂਠੀ ਪ੍ਰੀਤ, ਝੂਠੇ ਦੀ ਹਰ ਗੱਲ ਝੂਠੀ ਹੈ, ਉਹ ਸ਼ਬਦਾਂ ਤੋਂ ਝੂਠਾ ਨਹੀਂ ਹੁੰਦਾ। ਝੂਠਾ ਇਨਸਾਨ ਕਦੀ ਸ਼ਬਦ ਤੋਂ ਝੂਠਾ ਸਾਬਤ ਨਹੀਂ ਹੁੰਦਾ, ਨਾ ਹੋਣਾ ਚਾਹੁੰਦਾ। ਉਹ ਜਦੋਂ ਵੀ ਬੋਲਦਾ ਉਹ ਇਸ ਤਰ੍ਹਾਂ ਝੂਠ ਬੋਲਦਾ ਵੀ ਉਹਦਾ ਝੂਠ ਜਿਹੜਾ ਸੱਚ ਪ੍ਰਤੀਤ ਹੋਵੇ ਤੇ ਸੱਚ ਹੀ ਲੱਗਦਾ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ ਨਾ, ਮੁੱਖ ਝੂਠ ਬਿਭੂਖਣ ਸਾਰੰਗ, ਕਹਿੰਦੇ ਮੁੱਖ ਤੋਂ ਝੂਠ ਬੋਲਦੇ ਨੇ ਲੋਕ ਸ਼ਿੰਗਾਰ ਕੇ, ਬੜਾ ਸਵਾਰ ਕੇ ਕਿ ਕਿਸੇ ਨੂੰ ਪਤਾ ਨਾ ਲੱਗੇ, ਪਰ ਫਿਰ ਵੀ ਕੂੜੀ ਕੂੜੈ ਸੋਏ, ਝੂਠ ਦੀ ਖਬਰ ਝੂਠੀ ਹੀ ਹੁੰਦੀ ਹੈ, ਝੂਠ ਦੀ ਸ਼ੋਭਾ ਥੋੜੇ ਚਿਰ ਦੀ ਹੁੰਦੀ ਹੈ, ਪਰ ਸੱਚ ਵਾਲੇ ਭਾਵੇਂ ਹੁਣ ਵਿਰਲੇ। ਦਤਾਰ ਜੀ ਕਹਿੰਦੇ ਉਹ ਰੱਬ ਦੇ ਦਰਗਾਹ ਵਿੱਚ ਪ੍ਰਵਾਨ ਹੋ ਜਾਂਦੇ ਨੇ। ਮਹੱਲਾ ਪੰਜਵਾਂ, ਸੱਜਣ ਮੁਖ ਅਨੂਪ ਅੱਠੇ ਪਹਿਰ ਨਿਹਾਲ ਸਾਂ। ਦੂਜੇ ਸਲੋਕ ਵਿੱਚ ਗੁਰਦੇਵ ਜੀ ਕਹਿੰਦੇ ਮੇਰੇ ਵਾਹਿਗੁਰੂ ਦਾ, ਮੇਰੇ ਸੱਜਣ ਦਾ, ਮੇਰੇ ਪਿਆਰੇ ਦਾ ਮੁੱਖ ਚਿਹਰਾ, ਮੁਖੜਾ ਅਨੂਪ, ਅਨੂਪ ਦਾ ਅਰਥ ਹੈ ਬਹੁਤ ਸੁੰਦਰ ਹੈ, ਉਹਦੀ ਉਪਮਾ ਨਹੀਂ ਕੀਤੀ ਜਾ ਸਕਦੀ ਕਿਸੇ ਦੇ ਨਾਲ, ਉਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਇੰਨਾ ਸੋਹਣਾ ਮੇਰੇ ਪਿਆਰੇ ਦਾ ਮੁਖੜਾ ਹੈ, ਮੇਰੇ ਵਾਹਿਗੁਰੂ ਦਾ, ਮੇਰੇ ਗੁਰੂ ਦਾ ਬਦਨ ਚਿਹਰਾ ਇੰਨਾ ਸੋਹਣਾ ਹੈ ਕਿ ਉਹਦੇ ਨੇੜੇ ਵੀ ਕੋਈ ਢੁਕਦਾ ਨਹੀਂ, ਉਹਦੀ ਆਬਾ ਦੇ ਤੁਲ ਵੀ ਕੋਈ ਨਹੀਂ, ਮੈਂ ਕੀ ਕਰਾਂ? ਸੱਜਣ ਮੁਖ ਅਨੂਪ ਅੱਠੇ ਪਹਿਰ ਨਿਹਾਲ ਸਾਂ। ਜਿਹਦੇ ਕੋਲ ਐਸਾ ਸੋਹਣਾ ਸਾਈ ਹੋਵੇ, ਸੋਹਣਾ ਪਿਆਰਾ ਹੋਵੇ, ਉਹ ਅੱਠੇ ਪੈਰ ਆਪਣੇ ਸੋਹਣੇ ਦੇ ਮੁਖੜੇ ਨੂੰ ਵੇਖਦਾ, ਉਹ ਆਪਣੇ ਪਿਆਰੇ ਨੂੰ ਵੇਖਦਾ। ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਰੱਬ ਦਾ ਪਿਆਰਾ ਹੈ ਨਾ, ਉਹਨੂੰ ਪਤਾ ਹੈ ਵੀ ਵਾਹਿਗੁਰੂ ਕਿੰਨਾ ਸੁੰਦਰ ਹੈ, ਕਿੰਨਾ ਸੋਹਣਾ ਹੈ, ਜਿਸਨੇ ਕਾਇਨਾਤ ਬਣਾਈ ਹੈ, ਕਿੰਨੀ ਸੋਹਣੀ ਕਾਇਨਾਤ ਹੈ। ਇਸ ਸੁੰਦਰਤਾ ਤੋਂ ਅੰਦਾਜ਼ਾ ਲਾਈਏ ਕਿ ਉਹ ਆਪ ਕਿੰਨਾ ਖੂਬਸੂਰਤ ਹੈ, ਜਿਸਨੇ ਖੂਬਸੂਰਤ ਕਾਇਨਾਤ ਬਣਾਈ ਹੈ, ਉਹ ਇਸ ਉਸ ਕਾਇਨਾਤ ਬਣਾਉਣ ਵਾਲੇ ਦਾ ਇੱਕ ਕਤਰਾ ਹੈ, ਇਹ ਕਾਇਨਾਤ ਦੀ ਖੂਬਸੂਰਤੀ ਇੱਕ ਰੰਚਕ ਮਾਤਰ ਕਤਰਾ ਹੈ, ਉਹ ਉਹਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਆਬਾਵਾਂ ਛੁਪੀਆਂ ਹੋਈਆਂ ਨੇ, ਉਹ ਤਾਂ ਸ਼ੋਭਾ ਦਾ ਮੂਲ ਹੈ, ਜੜ ਹੈ,
ਤਾਂ ਗੁਰਦੇਵ ਜੀ ਕਹਿੰਦੇ ਜਿਨ੍ਹਾਂ ਨੂੰ ਉਹਦੇ ਦੀਦਾਰ ਹੋ ਗਏ ਨਾ, ਜਿਨ੍ਹਾਂ ਨੇ ਉਹ ਮੁਖੜਾ ਦੇਖ ਲਿਆ, ਤੇ ਮੁਖੜੇ ਦਾ ਅਰਥ ਜਦੋਂ ਗੁਰੂ ਸਾਹਿਬ ਜੀ ਮੁਖੜੇ ਦੀ ਗੱਲ ਕਰਦੇ ਨੇ, ਭਾਵਾਂ ਕਿ ਇਹ ਸਰਗੁਣ ਰੂਪ ਵਿੱਚ ਲਿਖਿਆ ਹੈ, ਪਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਗੱਲ ਉਸ ਅਨੁਭਵ ਦੀ ਅੰਦਰ ਦੇ ਪ੍ਰਕਾਸ਼ ਦੀ ਕਰਦੇ ਨੇ ਕਿ ਜਿਹੜਾ ਅੰਦਰੋਂ ਮਾਣਿਆ ਜਾਂਦਾ ਹੈ, ਅੰਦਰੋਂ ਧਿਆਇਆ ਜਾਂਦਾ ਹੈ, ਉਹ ਅੰਦਰੋਂ ਲਗਾਵ ਨਾਲ ਮਨ ਦੇ ਨਾਲ ਜਿਹਦੇ ਲਗਾਵ ਪੈਦਾ ਹੋ ਜਾਂਦਾ ਹੈ, ਉਸ ਪਿਆਰੇ ਦੇ ਉਸ ਅਨੁਭਵ ਨੂੰ ਗੁਰੂ ਸਾਹਿਬ ਜੀ ਬਿਆਨ ਕਰਦੇ ਨੇ ਤੇ ਸਰਗੁਣ ਰੂਪ ਵਿੱਚ, ਕਿਉਂਕਿ ਕਈ ਵਾਰੀ ਜੋ ਬੰਦੇ ਦੇ ਅੰਦਰ ਦੀ ਕਲਪਨਾ ਕਹਿ ਲਈਏ, ਭਾਵਨਾ ਕਹਿ ਲਈਏ, ਭਾਵਨਾ ਦਾ ਕੋਈ ਆਕਾਰ ਨਹੀਂ ਹੁੰਦਾ, ਸ਼ਰਧਾ ਦਾ ਕੋਈ ਆਕਾਰ ਨਹੀਂ ਹੁੰਦਾ, ਕੋਈ ਨਾਮ ਨਹੀਂ ਹੁੰਦਾ, ਕੋਈ ਅੰਦਰ ਦੀ ਕਲਪਨਾ ਦਾ ਵੀ ਨਾਮ ਨਹੀਂ ਹੁੰਦਾ, ਪਰ ਸਾਨੂੰ ਆਪਣੇ ਬਾਹਰ ਦੀ ਤ੍ਰਿਪਤੀ ਵਾਸਤੇ ਜਾਂ ਲੋਕਾਂ ਨੂੰ ਸਮਝਾਉਣ ਵਾਸਤੇ ਆਪਣੀਆਂ ਕਲਪਨਾਵਾਂ ਨੂੰ, ਆਪਣੀਆਂ ਭਾਵਨਾਵਾਂ ਨੂੰ, ਆਪਣੇ ਵਿਚਾਰਾਂ ਨੂੰ ਇੱਕ ਆਕਾਰ ਦੇਣਾ ਪੈਂਦਾ ਹੈ। ਉਹ ਆਕਾਰ ਜਿਨ੍ਹਾਂ ਲੋਕਾਂ ਨੂੰ ਰੱਬ ਨੇ ਸ਼ਬਦ ਦਿੱਤੇ ਨੇ ਉਹ ਸ਼ਬਦਾਂ ਨਾਲ ਆਕਾਰ ਦੇ ਦਿੰਦੇ ਨੇ, ਜਿਨ੍ਹਾਂ ਲੋਕਾਂ ਨੂੰ ਰੱਬ ਨੇ ਚਿੱਤਰਕਾਰੀ ਦਿੱਤੀ ਉਹ ਚਿੱਤਰਕਾਰੀ ਨਾਲ ਆਕਾਰ ਦੇ ਦਿੰਦੇ ਨੇ ਆਪਣੀਆਂ ਭਾਵਨਾਵਾਂ ਨੂੰ। ਜਿਸ ਨੂੰ ਪਰਮਾਤਮਾ ਪਰਮੇਸ਼ਵਰ ਨੇ ਕੋਈ ਹੋਰ ਅੰਦਰ ਦੀ ਰਹਿਮਤ ਕੀਤੀ ਹੈ, ਨਾਦ ਬਖਸ਼ਿਆ, ਉਹ ਕਿਸੇ ਨਾਦ ਰਾਹੀਂ, ਕਿਸੇ ਸੰਗੀਤ ਦੇ ਯੰਤਰ ਰਾਹੀਂ ਆਪਣੇ ਅੰਦਰ ਦੀ ਉਸ ਭਾਵਨਾ ਨੂੰ ਵਿਅਕਤ ਕਰ ਦਿੰਦੇ ਨੇ। ਹੈ ਅੰਦਰ ਦੀ ਭਾਵਨਾ ਹੀ ਵਿਅਕਤ ਕਰਨ ਦੇ ਸਾਰੇ ਜ਼ਰੀਏ। ਜੋ ਕੁਝ ਅਸੀਂ ਅੱਜ ਬਾਹਰ ਵੇਖ ਰਹੇ ਹਾਂ, ਇਹ ਸਾਰਾ ਕੁਝ ਕਦੀ ਕਿਸੇ ਦੇ ਅੰਦਰ ਵਾਪਰਿਆ ਹੈ ਤੇ ਉਸਨੇ ਉਹਨੂੰ ਬਾਹਰ ਵਿਅਕਤ ਕੀਤਾ ਹੈ ਲੋਕਾਂ ਦੇ ਭਲੇ ਲਈ, ਲੋਕਾਂ ਦੇ ਉਪਕਾਰ ਦੇ ਲਈ, ਵੀ ਜਿਹੜੇ ਅੰਦਰੋਂ ਬਾਹਰ ਨਹੀਂ ਜਾ ਸਕਦੇ ਉਹ ਬਾਹਰੋਂ ਅੰਦਰ ਆ ਜਾਣ। ਉਹਨਾਂ ਨੂੰ ਉਹ ਸਾਧਨ ਦੇ ਦਿੱਤੇ, ਉਹਨਾਂ ਨੂੰ ਉਹ ਚਿੱਤਰ ਦੇ ਦਿੱਤੇ, ਉਹਨਾਂ ਨੂੰ ਉਹ ਤਸਵੀਰਾਂ ਦੇ ਦਿੱਤੀਆਂ, ਉਹ ਸ਼ਬਦ ਦੇ ਦਿੱਤੇ ਕਿ ਜਿਨ੍ਹਾਂ ਦਾ ਸਹਾਰਾ ਲੈ ਕੇ, ਜਿਨ੍ਹਾਂ ਦਾ ਆਸਰਾ ਲੈ ਕਰਕੇ ਉਹ ਆਪਣੇ ਨਿੱਜ ਘਰ ਵਿੱਚ ਆ ਜਾਣ, ਆਪਣੇ ਅੰਦਰ ਚਲੇ ਜਾਣ, ਆਪਣੇ ਤਹਿ ਦੇ ਵਿੱਚ ਚਲੇ ਜਾਣ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹੀ ਗੱਲ ਕਰਦੇ ਨੇ ਕਿ ਮੇਰੇ ਸੱਜਣ ਦਾ, ਮੇਰੇ ਪਿਆਰੇ ਦਾ ਮੁਖੜਾ, ਉਹਦੀ ਸ਼ੋਭਾ ਨਹੀਂ ਬਿਆਨ ਕੀਤੀ ਜਾ ਸਕਦੀ। ਅੱਠੇ ਪਹਿਰ ਨਿਹਾਲ ਸਾਂ, ਮੈਂ ਅੱਠੇ ਪੈਰ ਹਰ ਵਕਤ ਆਪਣੇ ਪਿਆਰੇ ਨੂੰ ਦੇਖਦਾ ਰਵਾਂ, ਦੇਖਦੀ ਰਵਾਂ, ਜਿੰਦ ਆਤਮਾ ਕਹਿੰਦੀ ਹੈ। ਸੁੱਤੜੀ ਸੋ ਸਹੁ ਡਿੱਠ, ਤੇ ਜੇ ਮੈਂ ਸੌਂ ਜਾਵਾਂ, ਕਹਿੰਦੇ ਪਹਿਲਾਂ ਤੇ ਜਾਗਦਿਆਂ ਵਾਹਿਗੁਰੂ ਨੂੰ ਦੇਖਾਂ, ਪਿਆਰੇ ਨੂੰ ਦੇਖਾਂ, ਪਰ ਜੇ ਮੈਂ ਸੌਂ ਜਾਵਾਂ, ਹੁਣ ਜਿੰਨੇ ਅੱਠੇ ਪੈਰ ਜਾਗਦਿਆਂ ਆਪਣਾ ਪਿਆਰਾ ਵੇਖਿਆ, ਸੁੱਤਿਆਂ ਵੀ ਫਿਰ ਉਹਨੂੰ ਸੁਪਨੇ ਉਹੀ ਆਉਣਗੇ। ਕਹਿੰਦੇ ਹੇ ਵਾਹਿਗੁਰੂ, ਜਿੰਦ ਆਖਦੀ ਜਦੋਂ ਮੈਂ ਸੌਂ ਜਾਵਾਂ, ਸਹੁ ਡਿੱਠ, ਉਹੀ ਮਿੱਤਰ, ਉਹੀ ਵਾਹਿਗੁਰੂ, ਉਹੀ ਪਤੀ ਮੈਂ ਆਪਣੇ ਸੁਪਨੇ ਵਿੱਚ ਵੇਖਾਂ, ਤੈ ਸੁਪਨੇ ਹੋ ਖੰਨੀ ਹੈ, ਤੇ ਜੇ ਸੁਪਨੇ ਵਿੱਚ ਵੀ ਮੈਨੂੰ ਮੇਰਾ ਪਿਆਰਾ ਮਿਲੇ, ਮੈਂ ਉਸ ਸੁਪਨੇ ਤੋਂ ਵਾਰ ਨੇ ਵਿਲਹਾਰ ਨੇ ਜਾ, ਉਸ ਸੁਪਨੇ ਤੋਂ ਹਾਂ ਮੈਂ ਖੰਨੀਆਂ ਦਾ ਅਰਥ ਹੈ ਕੁਰਬਾਨ ਹੋ ਜਾਵਾਂ, ਸੁਪਨੇ ਵਿੱਚ ਵੀ ਮੈਨੂੰ ਮੇਰਾ ਪਿਆਰਾ ਮਿਲਦਾ ਹੈ, ਤੇ ਜਾਗਦਿਆਂ ਵੀ ਮੈਨੂੰ ਮੇਰੇ ਪਿਆਰੇ ਦੇ ਦੀਦਾਰ ਹੁੰਦੇ ਨੇ। ਕਿਉਂਕਿ ਕਈ ਤਰ੍ਹਾਂ ਦਾ ਦਰਸ਼ਨ ਚਾਰ ਤਰ੍ਹਾਂ ਦਾ ਮੰਨਿਆ, ਇੱਕ ਦਰਸ਼ਨ ਹੈ ਸਵਪਨ ਦਰਸ਼ਨ, ਜਦੋਂ ਕੋਈ ਆਪਣੇ ਪਿਆਰੇ ਨੂੰ ਅਰਾਧਦਾ ਨਾ, ਕਲਪਨਾ ਕਰਦਾ, ਦੀਦ ਨਹੀਂ ਅਜੇ ਹੋਈ ਪਰ ਅੰਦਰ ਚਾਹਨਾ ਪੈਦਾ ਹੋ ਜਾਂਦੀ ਹੈ, ਇੱਛਾ ਪੈਦਾ ਹੋ ਜਾਂਦੀ ਪਿਆਰੇ ਨੂੰ ਮਿਲਣ ਦੀ, ਤੇ ਅਸੀਂ ਕੋਈ ਵੀ ਹੈ, ਕਿਸੇ ਆਪਣੇ ਮਿੱਤਰ ਨੂੰ, ਆਪਣੇ ਪਿਆਰੇ ਨੂੰ, ਧੀਆਂ ਪੁੱਤਰ ਨੂੰ, ਸੱਜਣ ਸੰਬੰਧੀ ਨੂੰ, ਕੰਤ ਨੂੰ, ਕਾਮਣ ਦਾ ਕੰਮ ਨੂੰ, ਕੰਤ ਦਾ ਖਿਆਲ ਆਉਂਦਾ ਰਿਹਾ ਅੱਠੇ ਪੈਰ, ਤੇ ਸਭ ਤੋਂ ਪਹਿਲਾਂ ਉਹਨੂੰ ਸੁਪਨ ਦਰਸ਼ਨ ਹੁੰਦਾ, ਉਹਦੀ ਕਲਪਨਾ ਵਿੱਚ ਸਾਰਾ ਦਿਨ ਚੱਲਦਾ ਤੇ ਸੁਪਨੇ ਵਿੱਚ ਵੀ ਉਹਨੂੰ ਹੀ ਦੀਦਾਰ ਕਰਦਾ, ਪਹਿਲਾ ਦਰਸ਼ਨ ਸੁਪਨ ਦਰਸ਼ਨ। ਫਿਰ ਉਹਦਾ ਚਿੱਤਰ ਦਰਸ਼ਨ, ਚਿੱਤਰ ਦਰਸ਼ਨ ਦਾ ਅਰਥ ਹੈ ਕਿ ਉਹਨੂੰ ਤਸਵੀਰਾਂ ਝੋਲੇ ਪੈਂਦੇ ਨੇ ਕਿ ਇਸ ਪਾਸਿਓਂ ਮੇਰਾ ਸੱਜਣ, ਮੇਰਾ ਮਿੱਤਰ, ਮੇਰਾ ਪਿਆਰਾ ਆ ਰਿਹਾ, ਉਹਨੂੰ ਝੋਲੇ ਪੈਂਦੇ ਨੇ, ਚਿੱਤਰ ਦਿਸਦੇ ਨੇ, ਉਹ ਤਸਵੀਰਾਂ ਬਣਾਉਂਦਾ ਜੋ ਉਹਨੂੰ ਕਲਪਨਾ ਕਰਦਾ। ਤੀਸਰਾ ਹੈ ਸ਼੍ਰਵਣ ਦਰਸ਼ਨ, ਉਹਦੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਉਹਨੂੰ ਪ੍ਰਤੀਤ ਹੁੰਦਾ, ਆਵਾਜ਼ਾਂ ਸੁਣਦੀ ਆਪਣੇ ਪਿਆਰੇ ਦੀਆਂ ਵੀ ਉਹ ਆ ਰਿਹਾ ਹੈ, ਮਿਲ ਸੱਚਮੁੱਚ ਇਹ ਰੱਬ ਦੇ ਪਿਆਰਿਆਂ ਦੀ, ਅਭਿਆਸੀਆਂ ਦੇ ਅਨੁਭਵ ਵੀ ਹਨ ਕਿ ਜਦੋਂ ਕੋਈ ਰੱਬ ਦੇ ਦਰਗਾਹ, ਰੱਬ ਦੇ ਦਰ ਵੱਲ ਨੂੰ ਤੁਰਦਾ ਹੈ, ਰੱਬ ਦੇ ਮਾਰਗ ਤੇ ਤੁਰਦਾ, ਪਹਿਲਾਂ ਪਹਿਲਾਂ ਉਹਨੂੰ ਆਪਣੇ ਸੁਪਨੇ ਵਿੱਚ ਵਾਹਿਗੁਰੂ ਦੇ ਦੀਦਾਰ ਹੁੰਦੇ ਨੇ, ਫਿਰ ਉਹ ਜਾਗਦਿਆਂ ਵੀ ਉਹਨੂੰ ਝੋਲੇ ਪੈਂਦੇ ਨੇ, ਉਹਨੂੰ ਪ੍ਰਤੀਤੀ ਅਨੁਭਵ ਹੁੰਦੀ ਹੈ, ਫਿਰ ਉਹਨੂੰ ਸ਼੍ਰਵਣ ਕੰਨਾਂ ਵਿੱਚੋਂ ਨਾਦ ਆਉਂਦਾ ਹੈ, ਆਵਾਜ਼ ਆਉਂਦੀ ਹੈ, ਉਹਨੂੰ ਇਉਂ ਪ੍ਰਤੀਤ ਹੁੰਦਾ ਵੀ ਮੇਰਾ ਪਿਆਰਾ ਮੈਨੂੰ ਬੁਲਾ ਰਿਹਾ ਹੈ, ਮੇਰੇ ਨਾਲ ਗੱਲਾਂ ਕਰ ਰਿਹਾ ਹੈ। ਤੇ ਫਿਰ ਚੌਥਾ ਹੈ ਪ੍ਰਤੱਖ ਦਰਸ਼ਨ, ਫਿਰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ, ਆਪਣੇ ਪਿਆਰੇ ਦੇ ਪ੍ਰਤੱਖ ਦਰਸ਼ਨ ਹੁੰਦੇ ਨੇ। ਸੋ ਗੁਰੂ ਸਾਹਿਬ ਜੀ ਨੇ ਸ਼ਬਦ ਵਿੱਚ ਉਹੀ ਗੱਲਾਂ ਕੀਤੀਆਂ ਵੀ ਪ੍ਰਤੱਖ ਦੀ ਗੱਲ ਵੀ ਕੀਤੀ, ਸੱਜਣ ਮੁੱਖ ਅਨੂਪ,
ਮੇਰੇ ਸੱਜਣ ਦਾ, ਮੇਰੇ ਵਾਹਿਗੁਰੂ ਦਾ, ਪਿਆਰੇ ਦਾ ਮੁਖ ਬੜਾ ਸੁੰਦਰ ਹੈ। ਅੱਠੇ ਪਹਿਰ ਨਿਹਾਲ ਸਾਂ, ਸੁਤੜੀ ਸੋ ਸੋ ਡਿੱਠ, ਤੇ ਸੁੱਤਿਆਂ ਵੀ ਮੈਂ ਉਹਨੂੰ ਹੀ ਵੇਖਾਂ, ਤੈ ਸੁਪਨੇ ਹਉ ਖੰਨੀ ਹੈ। ਇਹ ਸੁਪਨੇ, ਸੁਪਨੇ ਨੂੰ ਚੰਗਾ ਕਿਹਾ, ਨੀਂਦ ਨੂੰ ਵੀ ਚੰਗਾ ਕਿਹਾ। ਬਾਣੀ ਵਿੱਚ ਜਿਹੜੀ ਨੀਂਦ ਰੱਬ ਦੇ ਪਿਆਰ ਵਿੱਚ ਸੌਣ ਲੱਗਿਆ ਪਿਆਰੇ ਨੂੰ ਯਾਦ ਕਰੇ ਤੇ ਉਹ ਨੀਂਦ ਵਿੱਚ ਵੀ ਰੱਬ ਨੂੰ ਮਾਣੇ, ਤੇ ਗੁਰੂ ਸਾਹਿਬ ਨੇ ਕਿਹਾ ਵੀ ਉਹ ਨੀਂਦ ਵੀ ਭਲੀ ਹੈ। ਆਓ ਸੁਭਾਗੀ ਨੀਂਦੜੀਏ, ਕਿ ਉਹ ਨੀਂਦ ਹੀ ਭਾਗਾਂ ਵਾਲੀ ਹੈ ਜਿਹੜੀ ਨੀਂਦ ਵਿੱਚ ਹੀ ਰੱਬ ਦੇ ਦੀਦਾਰ ਹੋ ਜਾਣ, ਸੁਪਨੇ ਵਿੱਚ ਵੀ ਪਰਮਾਤਮਾ ਦੇ ਦੀਦਾਰ ਹੋ ਜਾਣ। ਬਹੁਤ ਮਹਾਂਕਵੀ ਸਿੱਖ ਧਰਮ ਦੇ ਹੋਏ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਉਹਨਾਂ ਸੁਪਨ ਦਰਸ਼ਨ ਦੀ ਬਾ ਕਮਾਲ ਉਦਾਹਰਨ ਦਿੱਤੀ ਹੈ ਕਿ ਜਦੋਂ ਵਾਹਿਗੁਰੂ ਦੇ ਦੀਦਾਰ ਸੁਪਨੇ ਵਿੱਚ ਹੋਏ, ਉਹਨਾਂ ਬੜੀ ਸੋਹਣੀ ਰੁਬਾਈ ਲਿਖੀ ਹੈ ਨਾ, ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾ ਗਲਵੱਕੜੀ ਪਾਈ, ਨਿਰਾ ਨੂਰ ਤੁਸੀਂ ਨਜ਼ਰ ਨਾ ਆਏ, ਸਾਡੀ ਕੰਮ ਦੀ ਰਹੀ ਕਲਾਈ। ਕਿ ਉਹ ਪਰਮਾਤਮਾ ਪ੍ਰਕਾਸ਼ ਰੂਪ, ਪ੍ਰਕਾਸ਼ ਰੂਪ ਹੈ। ਹੁਣ ਸੁਪਨੇ ਵਿੱਚ ਅਸੀਂ ਕਿਸੇ ਨੂੰ ਪਕੜਾਂਗੇ, ਕਲਾਈ ਦਾ ਅਰਥ ਹੈ ਗੁੱਟ ਪਕੜਨਾ, ਚਾਹੇ ਕਿਸੇ ਦਾ ਕੋਈ ਪਕੜੇ, ਪਰ ਕਹਿੰਦੇ ਉਹ ਪ੍ਰਕਾਸ਼ ਹੀ ਪ੍ਰਕਾਸ਼ ਹੈ, ਅਨੁਭਵ ਹੀ ਅਨੁਭਵ ਹੈ, ਉਹ ਗ੍ਰਿਫਤ ਵਿੱਚ ਨਹੀਂ ਆਉਂਦਾ, ਉਹਨੂੰ ਮਾਣਿਆ ਹੀ ਜਾਂਦਾ। ਜਿਵੇਂ ਕੋਈ ਰੋਸ਼ਨੀ ਨੂੰ ਪਕੜਨਾ ਚਾਹੇ, ਰੋਸ਼ਨੀ ਨੂੰ ਪਕੜ ਨਹੀਂ ਸਕਦਾ, ਉਹਨੂੰ ਤਾਂ ਮਾਣਿਆ ਜਾਂਦਾ, ਉਹਦੇ ਤੇ ਪ੍ਰਕਾਸ਼ ਵਿੱਚ ਜਿਉਂਿਆ ਜਾਂਦਾ ਹੈ। ਰੱਬ ਦਾ ਦਰਸ਼ਨ ਐਸਾ ਹੈ। ਹੇ ਵਾਹਿਗੁਰੂ, ਤੂੰ ਸੁਪਨੇ ਵਿੱਚ ਵੀ ਮਿਲੇ, ਉਹ ਸੁਪਨਾ ਵੀ ਪ੍ਰਵਾਨ ਹੈ, ਕੁਰਬਾਨ ਹਾਂ ਮੈਂ ਉਸ ਸੁਪਨੇ ਤੋਂ ਵੀ, ਤੇ ਜਾਗਦਿਆਂ ਵੀ ਜੇ ਤੈਨੂੰ ਮੈਂ ਤੇਰੇ ਦੀਦਾਰ ਪਏ ਕਰਦਾ ਤੇ ਸਦਾ ਮੈਂ ਤੈਨੂੰ ਦੇਖਦਾ ਹਾਂ। ਮਹੱਲਾ ਪੰਜਵਾਂ, ਤੀਸਰੇ ਸਲੋਕ ਵਿੱਚ ਗੁਰਦੇਵ ਜੀ ਕਹਿੰਦੇ, ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ। ਕਹਿੰਦੇ ਸੱਜਣਾਂ ਨੂੰ ਪਰਖਣਾ, ਸੱਚ ਪਰਖ, ਕਿ ਜਿਹੜਾ ਸੱਜਣ ਹੈ ਨਾ, ਸੱਚਮੁੱਚੋ ਸੱਚ ਰਾਹੀਂ ਜਾਣਿਆ ਜਾਂਦਾ ਹੈ, ਸੱਚ ਦੇ ਨਾਲ ਜੁੜਿਆ ਜਾਂਦਾ ਹੈ। ਸੱਜਣ ਸੱਚ ਪਰਖ, ਸੱਚ ਹਕੀਕਤ ਰਾਹੀਂ ਉਹਨੂੰ ਜਾਣਿਆ ਜਾਂਦਾ, ਹਕੀਕਤ ਨਾਲ ਉਹਦੇ ਨਾਲ ਜੁੜਿਆ ਜਾਂਦਾ ਹੈ। ਮੁੱਖ ਅਲਾਵਣ ਥੋਥਰਾ, ਮੁੱਖ ਤੋਂ ਅਲਾ ਕੇ ਕਹਿਣਾ ਵੀ ਮੈਂ ਇਹਦੇ ਲਈ ਜਾਨ ਵਾਰ ਦਿਆਂਗਾ, ਮੈਂ ਇਹਦੇ ਲਈ ਸਾਰਾ ਕੁਝ ਕਰ ਦਿਆਂਗਾ। ਗੁਰਦੇਵ ਜੀ ਕਹਿੰਦੇ ਮੁੱਖ ਤੋਂ ਕਹਿਣਾ ਇਹ ਤੇ ਥੋਥਾ ਕੰਮ ਹੈ। ਜਿਵੇਂ ਥੋਥਾ ਬਾਂਸ ਹੋਵੇ, ਉਹਦੇ ਚੋਂ ਨਾਦ ਕੋਈ ਨਹੀਂ ਨਿਕਲਦਾ, ਇੱਕ ਪਾਸਿਓਂ ਫੂਕ ਮਾਰੀਏ ਦੂਜੇ ਪਾਸਿਓਂ ਫੂਕ ਨਿਕਲ ਜਾਂਦੀ ਹੈ। ਕਹਿੰਦੇ ਮੁੱਖ ਵਾਲੇ, ਗੱਲਾਂ ਵਾਲੇ, ਬਾਤੂਨੀ ਜਿਹੜੇ ਸੱਜਣ ਨੇ, ਉਹ ਥੋਥੇ ਬਾਂਸ ਦੀ ਤਰ੍ਹਾਂ ਨੇ, ਗੱਲਾਂ ਤੇ ਬਹੁਤ ਕਰਦੇ ਨੇ ਪਰ ਵਕਤ ਵੇਲੇ, ਸਮੇਂ ਵੇਲੇ ਕੋਈ ਨਹੀਂ ਢੁਕਦਾ। ਜਿਹੜਾ ਅਸਲ ਸੱਜਣ ਹੈ ਉਹ ਪਰਖਿਆ ਜਾਂਦਾ ਹੈ ਸੱਚ ਦੇ ਵਿੱਚ, ਸੱਚ ਦੇ ਨਾਲ ਖਲੋਤਾ ਰਹਿੰਦਾ ਹੈ, ਉਹ ਕਦੀ ਸੱਚ ਨੂੰ ਨਹੀਂ ਛੱਡਦਾ, ਉਹ ਕਦੀ ਜਿਹੜਾ ਹੈ ਧਰਮ ਨੂੰ ਨਹੀਂ ਤਿਆਗਦਾ। ਅਸਲ ਮਿੱਤਰ, ਅਸਲ ਸੱਜਣ ਹੀ ਉਹ ਹੈ। ਸੱਜਣ ਸੱਚ ਪਰਖ ਮੁਖ ਅਲਾਵਣ ਥੋਥਰਾ, ਮਨ ਮਜਾਹੂ ਲਖ ਤੁਦਹੋਂ ਦੂਰ ਨਾ ਸੋ ਪਿਰੀ। ਹੇ ਮਨ, ਤੂੰ ਆਪਣੇ ਵਿੱਚ ਮਜਾਹੂ, ਆਪਣੇ ਅੰਦਰ ਲਖ, ਲਖ ਦਾ ਅਰਥ ਹੈ ਵੇਖ ਲੈ, ਜਾਣ ਲੈ, ਤੁਦਹੋਂ ਦੂਰ ਨਾ ਸੋ ਪਿਰੀ। ਜਿਹੜਾ ਉਹ ਪਿਰੀ ਹੈ ਨਾ, ਉਹ ਵਾਹਿਗੁਰੂ ਹੈ, ਜਿਹਦੇ ਦੀਦਾਰ ਕਰਨ ਦੀ ਸਿੱਕ ਹੈ, ਜਿਹਨੂੰ ਸੁਪਨੇ ਵਿੱਚ ਦੇਖ ਰਿਹਾ। ਮਨ ਮਜਾਹੂ ਲਖ, ਹੇ ਮੇਰੇ ਮਨਾ, ਤੂੰ ਉਹਨੂੰ ਆਪਣੇ ਅੰਦਰ ਵੇਖ, ਆਪਣੇ ਅੰਦਰ ਪਛਾਣ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਦੇ ਵਿੱਚ ਹੈ, ਮਨ ਦੇ ਅੰਦਰ ਹੈ ਉਹ ਪਰਮਾਤਮਾ ਪਰਮੇਸ਼ਵਰ। ਤੁਦਹੋਂ ਦੂਰ ਨਾ ਸੋ ਪਿਰੀ, ਉਹ ਪਿਰੀ, ਉਹ ਵਾਹਿਗੁਰੂ ਪਰਮਾਤਮਾ ਤੇਰੇ ਤੋਂ ਦੂਰ ਨਹੀਂ, ਦੂਰ ਹੈ ਹੀ ਨਹੀਂ, ਹਉ ਦੀ ਦੂਰੀ ਹੈ। ਜੋ ਪਹਿਲਾਂ ਆਖਿਆ, ਹੰਗਤਾ ਕਰਕੇ ਪਰਮਾਤਮਾ ਤੋਂ ਵਿੱਥ ਪਈ ਹੋਈ ਹੈ, ਜਦੋਂ ਹੀ ਹੰਗਤਾ ਮਿਟਦੀ ਹੈ ਉਹ ਹੀ ਰਹਿ ਜਾਂਦਾ ਹੈ। ਇਨਸਾਨ ਜੀਵ ਦੀ ਆਪਣੀ ਹੰਗਤਾ ਹੀ ਦੂਰੀ ਦਾ ਕਾਰਨ ਬਣਦੀ ਹੈ, ਕੂੜ ਦੀ ਕੰਧ ਹੀ ਆਪਣੀ ਦੂਰੀ ਦਾ ਕਾਰਨ ਬਣਦੀ ਹੈ। ਜਿਸ ਦਿਨ ਕੂੜ ਦੀ ਕੰਧ ਟੁੱਟ ਜਾਂਦੀ ਹੈ, ਝੂਠ ਦੀ ਪਾਲ ਟੁੱਟ ਜਾਂਦੀ ਹੈ, ਫਿਰ ਹਰ ਪਾਸੇ ਉਹ ਵਾਹਿਗੁਰੂ ਪਰਮਾਤਮਾ ਦਾ ਦੀਦਾਰ ਹੁੰਦਾ ਹੈ, ਤੇ ਝੂਠ ਸਦਾ ਬਰਕਰਾਰ ਨਹੀਂ ਰਹਿੰਦਾ, ਬੰਦਾ ਰੱਖਣਾ ਚਾਹੁੰਦਾ ਹੈ। ਅੱਗੇ ਪੌੜੀ ਵਿੱਚ ਸਤਿਗੁਰੂ ਦਤਾਰ ਜੀ ਨੇ ਫਿਰ ਉਸ ਝੂਠ ਨੂੰ, ਜਿਸ ਹਉ ਨੂੰ ਬੰਦਾ ਜਿਉਂਦਾ ਰੱਖਣਾ ਚਾਹੁੰਦਾ ਹੈ, ਪਦਵੀਆਂ ਦੇ ਰਾਹੀਂ, ਮਰਾਤਬਿਆਂ ਦੇ ਰਾਹੀਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਕੀ ਪਦਵੀ, ਕੀ ਤੇਰਾ ਮਰਾਤਬਾ ਇਸ ਧਰਤੀ ਤੇ, ਭਲੇ ਲੋਕਾਂ ਧਰਤੀ ਨੇ ਨਹੀਂ ਰਹਿਣਾ। ਧਰਤ ਆਕਾਸ ਪਾਤਾਲ ਹੈ, ਚੰਦ ਸੂਰ ਬਿਨਾਸੀ। ਧਰਤ ਦਾ ਅਰਥ ਹੈ ਧਰਤੀ, ਕੱਲੀਏ ਧਰਤੀ ਨਹੀਂ, ਸਾਰੀਆਂ ਹੀ ਧਰਤੀਆਂ, ਜਿੰਨੀਆਂ ਧਰਤੀਆਂ ਨੇ, ਆਕਾਸ਼ ਜਿੰਨਾ ਅਸੀਂ ਆਕਾਸ਼ ਵੇਖਦੇ ਹਾਂ, ਤਾਰਾ ਮੰਡਲ ਵੇਖਦੇ ਹਾਂ, ਪਾਤਾਲ ਜੋ ਕੁਝ ਸਾਡੇ ਧਰਤ ਤੋਂ ਵੀ ਥੱਲੇ ਹੈ ਸਾਨੂੰ ਕੀ ਪਤਾ, ਚੰਦ ਚੰਦਰਮਾ, ਸੂਰ ਸੂਰਜ, ਬਿਨਾਸੀ ਦਾ ਅਰਥ ਹੈ ਨਾਸ ਹੋ ਜਾਣਗੇ। ਗੁਰਦੇਵ ਜੀ ਕਹਿੰਦੇ ਦੁਨੀਆਂ ਦੀ ਕੋਈ ਵੀ ਸੱਚ ਦਿਸਦੀ ਹੋਈ ਵਸਤੂ ਸੱਚ ਨਹੀਂ,
ਇਹ ਸੱਚ ਦਾ ਭੁਲੇਖਾ ਹੈ। ਨਾ ਧਰਤੀ ਰਹਿਣੀ ਹੈ, ਨਾ ਆਕਾਸ਼ ਰਹਿਣਾ, ਨਾ ਪਾਤਾਲ ਰਹਿਣਾ, ਨਾ ਚੰਦ ਸੂਰਜ, ਨਾ ਤਾਰੇ ਰਹਿਣੇ ਨੇ, ਸਭ ਕੁਝ ਬਿਨਸ ਜਾਣਾ। ਪੰਚਮ ਪਾਤਸ਼ਾਹ ਜੀ ਦੇ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਉੱਥੇ ਗੁਰਦੇਵ ਪਿਤਾ ਮਹਾਰਾਜ ਨੇ ਇਹ ਬਚਨ ਕਹੇ ਨੇ, ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧ ਕਾ ਦਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ, ਏਕ ਤੂੰ ਹੀ। ਅਸਤ ਦਾ ਅਰਥ ਤੇ ਹੈ, ਹੇ ਵਾਹਿਗੁਰੂ ਇੱਕ ਕੱਲਾ ਤੂੰ ਹੀ ਰਹੇਗਾ, ਤੂੰ ਹੀ ਹੈ, ਹੋਰ ਨਾ ਕੋਈ ਸਿਆਣੇ, ਨਾ ਮੂਰਖ, ਨਾ ਕੋਈ ਭਲੇ ਲੋਕ, ਨਾ ਚੰਗੇ ਲੋਕ, ਦਾਦੇ ਦਿਹੰਦ ਆਦਮੀ, ਕੋਈ ਵੀ ਸਿਆਣਾ ਵੀ ਨਹੀਂ ਰਹਿਣਾ। ਨਾ ਸਪਤ ਜ਼ੇਰ ਜ਼ਿਮੀ, ਨਾ ਸਮੁੰਦਰ ਰਹਿਣੇ ਨੇ, ਨਾ ਧਰਤੀ ਰਹਿਣੀ ਹੈ, ਨਾ ਆਕਾਸ਼ ਰਹਿਣੇ, ਨਾ ਪਤਾਲ ਰਹਿਣੇ ਨੇ, ਨਾ ਚੰਦ ਤਾਰੇ ਰਹਿਣੇ ਨੇ, ਇਹ ਸਾਰੇ ਹੀ ਬਿਨਸ ਜਾਣੇ। ਨਾ ਸੂਰ ਸੱਸ ਮੰਡਲੋ, ਕਹਿੰਦੇ ਨਾ ਸੂਰ, ਸੂਰ ਦਾ ਅਰਥ ਸੂਰਜ, ਸੱਸ ਦਾ ਅਰਥ ਹੈ ਚੰਦਰਮਾ, ਕਹਿੰਦੇ ਇਹ ਤਾਰਾ ਮੰਡਲ, ਮੰਡਲੋ ਦਾ ਅਰਥ ਹੈ ਜਿਤਨੇ ਵੀ ਤਾਰਾ ਮੰਡਲ ਨੇ, ਕੋਈ ਵੀ ਸਪਤ ਦੀਪ ਨਹਿ ਜਲੋ, ਕੋਈ ਵੀ ਨਹੀਂ ਰਹਿਣਾ। ਸੱਤ ਪਤਾਲ ਮੰਨੇ ਜਾਂਦੇ, ਸੱਤ ਆਕਾਸ਼ ਮੰਨੇ ਜਾਂਦੇ ਨੇ, ਹੈ ਲੱਖਾਂ ਨੇ, ਸੱਤਾਂ ਸਮੁੰਦਰਾਂ ਨੂੰ ਗਿਣਤੀ ਕੀਤੀ ਜਾਂਦੀ ਹੈ, ਪਰ ਦਤਾਰ ਜੀ ਕਹਿੰਦੇ ਸਭ ਨੇ ਬਿਨਸ ਜਾਣਾ ਹੈ, ਨਾਸ ਹੋ ਜਾਣਾ ਹੈ, ਕੋਈ ਵੀ ਵਸਤੂ ਰਹਿਣ ਵਾਲੀ ਨਹੀਂ। ਬਾਦ ਸਾਹਾ ਸਾਹਾ ਉਮਰਾਵ ਖਾਨ, ਬਾਦਸ਼ਾਹ ਦਾ ਅਰਥ ਹੈ ਵੱਡੇ ਵੱਡੇ ਚੱਕਰਵਰਤੀ ਰਾਜੇ, ਸ਼ਾਹ ਦਾ ਅਰਥ ਹੈ ਜਿਹੜੇ ਵੱਡੇ ਵੱਡੇ ਸ਼ਾਹ ਨੇ, ਵਪਾਰੀ ਨੇ, ਮੌਲਾਨੇ, ਵੱਡੇ ਵੱਡੇ ਵਪਾਰੀ ਨੇ, ਧਨਾਠ ਲੋਕ ਨੇ। ਉਮਰਾਵ ਜਿਹੜੇ ਪਦਵੀਆਂ ਵਾਲੇ, ਚੌਧਰੀ ਨੇ, ਸਿਕਦਾਰ ਨੇ, ਖਾਨ ਜ਼ਿਮੀਦਾਰ, ਵੱਡੇ ਵੱਡੇ ਆਪਣੇ ਆਪ ਨੂੰ ਖਾਨ ਮਲੂਕ ਕਹਾਣ ਵਾਲੇ। ਦਤਾਰ ਜੀ ਕਹਿੰਦੇ ਢਾਹੇ ਡੇਰੇ ਜਾਸੀ, ਉਹਨਾਂ ਦੇ ਡੇਰੇ ਢਹਿ ਜਾਣੇ ਨੇ, ਵੱਡੇ ਵੱਡੇ ਡੇਰੇ ਬਣਾ ਕੇ, ਡੇਰਿਆਂ ਦਾ ਅਰਥ ਹੈ ਚੰਗੇ ਵੱਡੇ ਮਹੱਲਾਂ ਵਿੱਚ ਰਹਿੰਦੇ ਨੇ, ਉਹਨਾਂ ਦੇ ਨਾਮ ਚਮਕਦੇ ਨੇ ਉਹਨਾਂ ਦੇ ਮਹੱਲਾਂ ਵਿੱਚ, ਉਹਨਾਂ ਦੇ ਬੰਗਲਿਆਂ ਵਿੱਚ। ਗੁਰਦੇਵ ਜੀ ਕਹਿੰਦੇ ਬਾਦਸ਼ਾਹਾਂ ਦੇ ਨਿਸ਼ਾਨ ਨਹੀਂ ਝੁਲਦੇ ਰਹਿੰਦੇ, ਸ਼ਾਹ ਉਮਰਾਵ ਖਾਨ ਢਾਹੇ ਡੇਰੇ ਜਾਸੀ, ਉਹਨਾਂ ਦੇ ਡੇਰੇ ਢਾਹ ਜਾਣੇ ਨੇ, ਖਤਮ ਹੋ ਜਾਣੇ। ਬੜੇ ਬੜੇ ਵੱਡੇ ਮਹਿਲ ਉਸਰਦੇ ਨੇ, ਉਹ ਫਿਰ ਢੱਠ ਜਾਂਦੇ ਨੇ, ਫਿਰ ਉਸਾਰਨ ਵਾਲੇ ਆ ਜਾਂਦੇ ਨੇ, ਉਹਨਾਂ ਦੇ ਢਾਹ ਕੇ ਆਪਣੇ ਉਸਾਰਦੇ ਨੇ, ਪਰ ਇਹ ਭੁੱਲ ਜਾਂਦੇ ਨੇ ਕਿ ਸਾਡਿਆਂ ਨੂੰ ਵੀ ਫਿਰ ਕਿਸੇ ਨੇ ਢਾਣਾ ਹੈ। ਇਹ ਤੇ ਰੀਤ ਹੈ ਸੰਸਾਰ ਦੀ, ਜੋ ਕੁਝ ਵੀ ਬਣਿਆ ਹੈ ਉਸਨੇ ਬਿਨਸ ਜਾਣਾ ਹੈ। ਰੰਗ ਤੁੰਗ ਗਰੀਬ ਮਸਤ, ਸਭ ਲੋਕ ਸਿਦਾਸੀ, ਰੰਗ ਦਾ ਅਰਥ ਗਰੀਬ, ਤੁੰਗ ਦਾ ਰੰਗ ਦਾ ਅਰਥ ਕੰਗਾਲ ਲੋਕ ਜ਼ਿਆਦਾ, ਤੁੰਗ ਦਾ ਅਰਥ ਹੈ ਅਮੀਰ ਲੋਕ, ਉੱਚੇ ਲੋਕ, ਗਰੀਬ ਲੋਕ, ਮਸਤ ਜਿਹੜੇ ਮਸਤ ਮੌਲਾ ਲੋਕ ਨੇ, ਜਿਨ੍ਹਾਂ ਦਾ ਦੁਨੀਆਂ ਵਿੱਚ ਕੋਈ ਬਹੁਤਾ ਲਗਾਵ ਨਹੀਂ, ਪਰ ਕਹਿੰਦੇ ਰਹਿਣਾ ਉਹਨਾਂ ਨੇ ਵੀ ਨਹੀਂ। ਸਭ ਲੋਕ ਸਿਦਾਸੀ, ਸਾਰੇ ਸਿਧਾ ਜਾਣਗੇ, ਚਲੇ ਜਾਣਗੇ, ਦੁਨੀਆਂ ਵਿੱਚ ਕਿਸੇ ਨੇ ਵੀ ਨਹੀਂ ਰਹਿਣਾ। ਭਾਵੇਂ ਕੋਈ ਮੂਰਖ ਹੋਵੇ, ਭਾਵੇਂ ਕੋਈ ਸਿਆਣਾ ਹੋਵੇ, ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਕੋਈ ਰੰਕ ਹੋਵੇ, ਸਭ ਨੇ ਇੱਕ ਦਿਨ ਇਸ ਜਗਤ ਸੰਸਾਰ ਨੂੰ ਤਿਆਗਣਾ ਹੈ। ਮੌਤ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਕਿਸੇ ਦੀ ਪਦਵੀ ਨਹੀਂ ਵੇਖਦੀ। ਬਾਬਾ ਕਬੀਰ ਜੀ ਕਹਿੰਦੇ ਰਾਜਾ ਪਰਜਾ ਸਮਕਰ ਮਾਰੈ, ਐਸੋ ਕਾਲ ਬਿਡਾਨੀ ਰੇ, ਕਹਿੰਦੇ ਕਾਲ ਏਡਾ ਬਲਵਾਨ ਹੈ, ਉਹ ਨਹੀਂ ਵੇਖਦਾ ਵੀ ਦੁਨੀਆਂ ਦਾ ਚੱਕਰਵਰਤੀ ਰਾਜਾ ਹੈ। ਜਿੱਦਣ ਮੌਤ ਆ ਗਈ, ਭਾਵੇਂ ਲੋਕਾਂ ਨੂੰ ਮੌਤ ਦੇਣ ਵਾਲਾ, ਲੋਕਾਂ ਨੂੰ ਜੀਵਨ ਵੰਡਣ ਵਾਲਾ, ਬਾਦਸ਼ਾਹ ਦੇ ਹੱਥ ਵਿੱਚ ਤਾਕਤ ਹੁੰਦੀ ਹੈ ਨਾ, ਉਹ ਕਿਸੇ ਨੂੰ ਮੌਤ ਦੀ ਸਜ਼ਾ ਸੁਣਾ ਸਕਦਾ ਤੇ ਕਿਸੇ ਦੀ ਮੌਤ ਦੀ ਸਜ਼ਾ ਨੂੰ ਟਾਲ ਸਕਦਾ, ਉਹ ਜੀਵਨ ਦੇ ਵੀ ਸਕਦਾ ਵਕਤੀ ਤੌਰ ਤੇ ਕਿਸੇ ਦਾ ਜੀਵਨ ਖੋਹ ਵੀ ਸਕਦਾ। ਪਰ ਗੁਰਦੇਵ ਜੀ ਕਹਿੰਦੇ ਸੰਸਾਰ ਦੇ ਵਕਤੀ ਤੌਰ ਤੇ ਜੀਵਨ ਦਾਤਾ, ਮੌਤ ਵੰਡਣ ਵਾਲੇ, ਜੀਵਨ ਵੰਡਣ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਉੱਤੇ ਮੌਤ ਦਾ ਪੰਜਾ ਕਦੋਂ ਆ ਕੇ ਪੈ ਜਾਣਾ। ਰਾਜੇ ਸਿਕਦਾਰ ਚੌਧਰੀ ਸਾਰੇ ਹੀ ਸਮੇਂ ਦੇ ਅਨੁਸਾਰ ਅਹੁਦ ਵਿਹਾ ਕੇ ਆਪਣੀ ਚਲੇ ਜਾਂਦੇ ਨੇ। ਰਾਜਾ ਪਰਜਾ ਸਮਕਰ ਮਾਰੈ, ਐਸੋ ਕਾਲ ਵਿਡਾਨੀ ਰੇ, ਇਹ ਕਾਲ ਬੜਾ ਵੱਡਾ ਹੈ। ਕਿੱਡਾ ਵੱਡਾ ਹੈ? ਕਹਿੰਦੇ ਇੰਨੀ ਵੱਡੀ ਉਹਦੀ ਸਮਰੱਥਾ ਹੈ। ਬਾਬਾ ਜੀ ਨੇ ਬੜਾ ਸੋਹਣੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਜਿਸ ਤਰ੍ਹਾਂ ਇੱਕ ਮੂਸੇ ਦੀ ਔਕਾਤ ਬਿੱਲੇ ਅੱਗੇ ਵੱਡਾ ਬਿੱਲਾ ਹੋਵੇ, ਤੇ ਇੱਕ ਚੂਹੇ ਦੀ ਔਕਾਤ ਬਿੱਲੇ ਅੱਗੇ ਕੀ ਹੈ? ਉਹ ਆਖੇ ਵੀ ਮੈਂ ਬਿੱਲੇ ਨੂੰ ਮਾਤ ਪਾ ਦਿਆਂਗਾ, ਪਾ ਸਕਦਾ? ਮਨੁੱਖ ਕਿੱਡਾ ਵੀ ਵੱਡਾ ਬਾਦਸ਼ਾਹ ਹੋਵੇ, ਮੈਂ ਕਈ ਵਾਰ ਅੱਜ ਕਰਦਾ ਵੀ ਚੂਹਾ ਸਾਰਿਆਂ ਚੂਹਾਂ ਦੇ ਵਿੱਚ ਸਭ ਤੋਂ ਬਲਵਾਨ ਹੋ ਸਕਦਾ, ਚੂਹਿਆਂ ਦਾ ਸਰਦਾਰ ਹੋਵੇ ਕੋਈ, ਚੂਹਿਆਂ ਦਾ ਮਾਲਕ ਹੋਵੇ ਕੋਈ ਚੂਹਾ, ਤੇ ਉਹ ਇਹ ਭਰਮ ਪਾਲੇ ਵੀ ਹੁਣ ਮੈਂ ਚੂਹਾਂ ਵਿੱਚੋਂ ਸਭ ਤੋਂ ਵੱਡਾ ਹਾਂ, ਸਰਦਾਰ ਹਾਂ, ਹੁਣ ਮੈਂ ਬਿੱਲੇ ਦਾ ਵੀ ਮੁਕਾਬਲਾ ਕਰ ਲਵਾਂਗਾ। ਚੂਹਿਆਂ ਵਿੱਚੋਂ ਵੱਡਾ ਚੂਹਾ ਕਿੱਡਾ ਵੀ ਵੱਡਾ ਹੋਵੇ, ਉਹ ਬਿੱਲੇ ਤੋਂ ਸਦਾ ਹੀ ਮਾਤ ਖਾਂਦਾ। ਇਸੇ ਤਰ੍ਹਾਂ ਬਾਦਸ਼ਾਹ ਬਣ ਜੇ ਕੋਈ ਬੰਦਾ,
ਚੱਕਰਵਰਤੀ ਰਾਜਾ ਬਣ ਜੇ ਕੋਈ ਬੰਦਾ, ਪਰ ਮੌਤ ਅੱਗੇ ਉਹਦੀ ਔਕਾਤ ਇੱਕ ਮੂਸੇ ਵਰਗੀ ਹੈ, ਇੱਕ ਚੂਹੇ ਵਰਗੀ ਹੈ, ਉਸਨੂੰ ਉਸਨੇ ਆਪਣੀ ਗ੍ਰਿਫਤ ਵਿੱਚ ਲੈ ਲੈਣਾ। ਇਸ ਸੰਸਾਰ ਦੀ ਦਸ਼ਾ ਐਸੀ ਹੈ। ਬਾਬਾ ਜੀ ਕਿਹਾ, ਐਸੋ ਇਹ ਸੰਸਾਰ ਪਿਕ ਨਾ ਰਹਿ ਨਕੂ ਪਹੀ ਹੈ ਰੇ, ਸੂਦੇ ਸੂਦੇ ਰੇਕ ਚਲੋ ਤੁਮ ਨਤਰ ਕੁ ਧੱਕਾ ਦਵਹੀ ਹੈ ਰੇ, ਬਾਰੇ ਬੂਢੇ ਤਰੁਣੇ ਭਈਆ ਸਾਰਿਆਂ ਨੂੰ ਬਾਰੇ ਬੂਢੇ ਤਰੁਣੇ ਭਈਆ ਸਭ ਹੂੰ ਜਮ ਲਹਿ ਜਾਈਏ ਰੇ, ਮਾਨਸ ਬਪੁਰਾ ਮੂਸਾ ਕੀਨੋ ਨੀਚ ਬਲਈਆ ਖਹੀਏ ਰੇ, ਧਨਵੰਤਾ ਅਰ ਨਿਰਧਨ ਮਨੀ ਤਾਂ ਕਿ ਕਛੂ ਨਕਾਨੀ ਰੇ, ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਿਡਾਨੀ ਰੇ, ਕਾਲ ਬੜਾ ਬਲਵਾਨ ਹੈ, ਰੰਗ ਤੁੰਗ ਗਰੀਬ ਮਸਤ ਸਭ ਲੋਕ ਸਿਧਾ ਸੀ, ਕਾਜ਼ੀ ਸੇਖ ਮਸਾਇਕਾ ਸਭੇ ਉੱਠ ਜਾ ਸੀ। ਕਾਜ਼ੀ ਪਹਿਲਾਂ ਬਾਦਸ਼ਾਹਾਂ ਦੇ ਰਾਜਨੀਤਿਕ ਲੋਕਾਂ ਦਾ ਜ਼ਿਕਰ ਕੀਤਾ, ਹੁਣ ਧਾਰਮਿਕ ਲੋਕਾਂ ਦੀ ਗੱਲ ਕਰਦੇ। ਵੀ ਕਾਜ਼ੀ ਧਰਮ ਦੀ ਸਿੱਖਿਆ ਦੇਣ ਵਾਲਾ, ਨਿਆਂ ਦੇਣ ਵਾਲਾ, ਕਾਜ਼ੀ ਧਰਮ ਦੇ ਉੱਚੇ ਮਰਤਬੇ ਤੇ ਬੈਠਾ, ਭਾਵੇਂ ਕੋਈ ਬੰਦਾ ਸੇਖ ਹੈ, ਭਾਵੇਂ ਕੋਈ ਬੰਦਾ ਸਿਆਣਾ ਹੈ। ਮਸਾਇਕ ਸਿੱਖਾਂ ਦਾ ਬਹੁਵਚਨ ਹੈ, ਸੇਖ ਦਾ ਵੀ ਬਹੁਤ ਜ਼ਿਆਦਾ ਕੋਈ ਸਿਆਣੇ ਲੋਕਾਂ ਦਾ ਝੁੰਡ ਹੈ। ਸਭੇ ਉੱਠ ਜਾਸੀ, ਪਰ ਗੁਰਦੇਵ ਜੀ ਕਹਿੰਦੇ ਰਹਿਣਾ ਕਿਸੇ ਨੇ ਨਹੀਂ, ਨਿਆਂ ਦੇ ਪਦਵੀ ਤੇ ਬੈਠਾ ਹੋਇਆ, ਨਿਆਂ ਦੀ ਕੁਰਸੀ ਤੇ ਬੈਠਾ ਹੋਇਆ, ਕਿਸੇ ਲਈ ਮੌਤ ਲਿਖਣ ਵਾਲਾ, ਕਿਸੇ ਲਈ ਜੀਵਨ ਲਿਖਣ ਵਾਲਾ, ਉਹਦੇ ਉੱਤੇ ਵੀ ਕਿਸੇ ਦੀ ਕਲਮ ਚੱਲਦੀ ਹੈ। ਸਭੇ ਉੱਠ ਜਾਸੀ, ਪੀਰ ਪੈਗੰਬਰ ਪੈਗੰਬਰ ਔਲੀਏ ਕੋ ਥਿਰ ਨਾ ਰਹਾ ਸੀ। ਫਿਰ ਉਦੋਂ ਵੀ ਉੱਤੇ ਜਿਨ੍ਹਾਂ ਦੇ ਨਾਂ ਤੇ ਧਰਮ ਚੱਲਦੇ, ਕਹਿੰਦੇ ਪੈਗੰਬਰ ਲੋਕ, ਗੁਰੂ ਜਨ ਲੋਕ ਸਰੀਰ ਕਰਕੇ ਉਹ ਵੀ ਨਹੀਂ ਰਹੇ, ਪੀਰ ਨਹੀਂ ਰਹੇ, ਵੱਡੇ ਵੱਡੇ ਧਾਰਮਿਕ ਲੋਕ, ਔਲੀਏ ਵਲੀ ਲੋਕ, ਜਿਨ੍ਹਾਂ ਦੇ ਕੋਲ ਕਰਾਮਾਤਾਂ ਦੀ ਕੋਈ ਕਮੀ ਨਹੀਂ ਸੀ, ਕੋ ਥਿਰ ਨਾ ਰਹਾ ਸੀ, ਕਹਿੰਦੇ ਕੋਈ ਥਿਰ ਨਹੀਂ ਰਿਹਾ, ਕਿਸੇ ਨੇ ਵੀ ਜਗਤ ਸੰਸਾਰ ਵਿੱਚ ਸਦਾ ਨਹੀਂ ਬੈਠੇ ਰਹਿਣਾ। ਰੋਜਾ ਬਾਗ ਨਿਵਾਜ ਕਤੇਬ ਬਿਨ ਬੁੱਝੇ ਸਭ ਜਾਸੀ। ਕੋਈ ਆਖੇ ਜੀ ਮੈਂ ਤੇ ਬੜੇ ਰੋਜੇ ਰੱਖਦਾ ਰਿਹਾ, 30 ਰੋਜੇ ਰੱਖੇ ਸਾਲ ਚ, ਇੱਕ ਮਹੀਨੇ ਦੇ, ਬਾਂਗਾਂ ਦਿੱਤੀਆਂ ਮਸੀਤੇ ਵਿੱਚ ਜਾ ਕੇ, ਵੀ ਲੋਕਾਂ ਨੂੰ ਵੀ ਨਿਵਾਜ ਲਈ ਪ੍ਰੇਰਿਆ, ਬਾਂਗ ਦੇ ਕਰਕੇ ਨਿਵਾਜਾਂ ਕੀਤੀਆਂ। ਕਤੇਬ ਕਤੇਬ ਪੜ੍ਹੇ, ਚਾਰ ਜਿਹੜੀਆਂ ਪੱਛਮ ਦੀਆਂ ਪਵਿੱਤਰ ਕਿਤਾਬਾਂ ਮੰਨੀਆਂ ਜਾਂਦੀਆਂ, ਜਿਵੇਂ ਪੂਰਬ ਦੇ ਵੇਦ ਨੇ ਨਾ, ਪੱਛਮ ਦੇ ਕਤੇਬ ਨੇ, ਤੌਰੇਤ ਜ਼ੰਜੀਲ ਬਾਈਬਲ ਤੇ ਕੁਰਾਨ, ਇਹ ਚਾਰ ਕਿਤਾਬਾਂ ਨੇ, ਇਹਨਾਂ ਨੂੰ ਕਤੇਬ ਕਿਹਾ ਜਾਂਦਾ। ਕਹਿੰਦੇ ਸਾਰੇ ਕਤੇਬ ਬੰਦੇ ਨੇ ਪੜ੍ਹੇ ਹੋਣ, ਧਰਮ ਦੀ ਆਪਣਾ ਵਿਦਿਆ ਲਈ ਹੋਵੇ, ਬਾਂਗਾਂ ਦਿੰਦਾ ਹੋਵੇ, ਨਵਾਜਾਂ ਪੜ੍ਹਦਾ ਹੋਵੇ, ਰੋਜ਼ੇ ਰੱਖਦਾ ਹੋਵੇ, ਲੋਕਾਂ ਨਾਲ ਨਿਆਂ ਕਰਦਾ ਹੋਵੇ, ਪਰ ਵਿਣ ਬੁੱਝੇ ਸਭ ਜਾਸੀ, ਇਹਨਾਂ ਨੂੰ ਬੁੱਝੇ ਬਿਨਾਂ, ਆਪਣੇ ਆਪ ਨੂੰ ਜਾਣੇ ਬਿਨਾਂ, ਆਪਣੇ ਆਪ ਨੂੰ ਸਮਝੇ ਬਿਨਾਂ, ਸਭ ਜਾਸੀ, ਸਾਰਾ ਕੁਝ ਵਿਅਰਥ ਹੋ ਜਾਂਦਾ। ਇੱਥੇ ਜੇ ਇਕੱਲੇ ਕਤੀਬਾਂ ਦੀ ਗੱਲ ਕੀਤੀ ਤਾਂ ਮਤਲਬ ਨਹੀਂ, ਇੱਕ ਫਿਰਕੇ ਦੇ ਲੋਕਾਂ ਨੂੰ ਉਹਨਾਂ ਨੇ ਕਿਹਾ, ਇੱਥੇ ਹਰ ਬੰਦੇ ਨੂੰ ਕਿਹਾ, ਭਾਵੇਂ ਕੋਈ ਤੀਰਥਾਂ ਦਾ ਰਟਨ ਕਰਦਾ, ਧਾਰਮਿਕ ਦੁਆਰਿਆਂ ਦਾ ਰਟਨ ਕਰਦਾ, ਵੇਦਾਂ ਕਿਤੇਬਾਂ ਨੂੰ ਪੜ੍ਹਦਾ, ਗ੍ਰੰਥਾਂ ਨੂੰ ਪੜ੍ਹਦਾ, ਸਭ ਕੁਝ ਧਰਮ ਦਾ ਕਰਦਾ, ਪਰ ਵਿਣ ਬੁੱਝੇ ਆਪਣੇ ਆਪ ਨੂੰ ਨਹੀਂ ਬੁੱਝਦਾ, ਸਭ ਕੁਝ ਹੋਮੇ ਦੇ ਦੁਆਲੇ ਘੁੰਮਦਾ। ਸਭ ਜਾਸੀ, ਫਿਰ ਉਹ ਮਰੇਗਾ, ਖਤਮ ਹੋਏਗਾ, ਨਾਸ ਹੋਏਗਾ, 84 ਮੇਦਨੀ ਸਭ ਆਵੇ ਜਾਸੀ। ਅਖੀਰ ਗੁਰੂ ਸਾਹਿਬ ਜੀ ਨੇ ਗੱਲ ਹੀ ਮੁਕਾ ਦਿੱਤੀ ਕੀ ਇੱਕ ਇੱਕ ਦਾ ਨਾਂ ਲਈਏ। ਕਹਿੰਦੇ ਸੰਸਾਰ ਅੰਦਰ 84 ਲੱਖ ਜੂਨਾਂ ਮੰਨੀਆਂ ਗਈਆਂ, ਮੇਦਨੀ ਇਸ ਧਰਤੀ ਤੇ ਰਹਿਣ ਵਾਲੀਆਂ ਸਾਰੀਆਂ ਜੂਨਾਂ, ਜੋ ਵੀ ਜਨਮ ਲੈ ਕੇ ਆਇਆ, ਸਭ ਆਵੇ ਜਾਸੀ, ਸਾਰੇ ਹੀ ਆਉਣਗੇ ਜਾਣਗੇ, ਜੰਮਣ ਮਰਨ ਬਣਿਆ ਹੋਇਆ। ਜੋ ਕੁਝ ਅਸੀਂ ਦੇਖਦੇ ਹਾਂ, ਕੁਝ ਥਿਰ ਵੀ ਹੈ, ਕੁਝ ਸਦੀਵ ਵੀ ਰਹਿੰਦਾ, ਅਸਤ ਏਕ ਦਿਗਰ ਕੋਈ। ਗੁਰੂ ਸਾਹਿਬ ਕਹਿੰਦੇ ਇੱਕ ਹੈ ਜਿਹੜਾ ਸਦਾ ਰਹਿੰਦਾ, ਉਹ ਪਰਮਾਤਮਾ ਪਰਮੇਸ਼ਵਰ ਜਿਹਦੀ ਰਚਨਾ ਹੈ, ਨਿਸ਼ਚਲ ਸੱਚ ਖੁਦਾਏ ਏਕ, ਇੱਕ ਖੁਦਾ, ਇੱਕ ਵਾਹਿਗੁਰੂ, ਇੱਕ ਪਰਮਾਤਮਾ ਨਿਸ਼ਚਲ ਹੈ, ਉਹ ਆਵੇ ਨਾ ਜਾਸੀ, ਉਹ ਆਉਂਦਾ ਜਾਂਦਾ ਨਹੀਂ, ਮਰਦਾ ਜੰਮਦਾ ਨਹੀਂ, ਉਹ ਇੱਕ ਹੈ, ਸਦਾ ਹੈ, ਖੁਦਾਏ ਬੰਦਾ ਅਵਿਨਾਸੀ। ਤੇ ਜਿਹੜਾ ਖੁਦਾ ਦੇ ਨਾਲ ਪਿਆਰ ਪਾ ਲੈਂਦਾ, ਖੁਦਾ ਦਾ ਰੂਪ ਹੀ ਹੋ ਜਾਂਦਾ, ਉਹ ਖੁਦਾ ਦਾ ਸੇਵਕ, ਵਾਹਿਗੁਰੂ ਦਾ ਪਿਆਰਾ, ਗੁਰੂ ਦਾ ਪਿਆਰਾ, ਉਹ ਵੀ ਸਦਾ ਹੀ ਅਵਿਨਾਸੀ ਹੈ, ਫਿਰ ਉਹ ਵੀ ਕਦੀ ਨਹੀਂ ਮਰਦਾ। ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੀ ਬਾਣੀ ਵਿੱਚ ਬਚਨ ਕਹੇ ਨੇ, ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਇਹ ਰਹਿਣਗੇ। ਪਰਮਾਤਮਾ ਦਾ ਨਾਮ ਸਦਾ ਰਹੇਗਾ, ਵਾਹਿਗੁਰੂ ਸਦਾ ਰਹੇਗਾ, ਵਾਹਿਗੁਰੂ ਨੂੰ ਜਪਣ ਵਾਲੇ ਸਦਾ ਰਹਿਣਗੇ, ਇਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਸਰੀਰ ਕਰਕੇ ਜਾਣ ਤੋਂ ਬਾਅਦ ਵੀ ਇਹ ਸੰਸਾਰ ਵਿੱਚ ਸਦਾ ਅਮਰ ਹੁੰਦੇ ਨੇ। ਪੰਚਮ ਪਾਤਸ਼ਾਹ ਜੀ ਨੇ ਅੱਜ ਇਹਨਾਂ ਸਲੋਕਾਂ ਵਿੱਚ ਅਤੇ ਪੌੜੀ ਵਿੱਚ ਇਹ ਕਿਰਪਾ ਕੀਤੀ ਹੈ ਕਿ ਸੱਚ ਕਹਿਣ ਵਾਲੇ ਬਹੁਤ ਲੋਕ ਨੇ, ਸੱਚ ਨੂੰ ਜਿਉਣ ਵਾਲੇ ਬਹੁਤ ਵਿਰਲੇ ਹਨ।
ਵਾਹਿਗੁਰੂ ਦੇ ਦੀਦਾਰ ਕਰਨ ਵਾਲੇ ਵਿਰਲੇ ਹਨ। ਸੰਸਾਰ ਜਗਤ ਝੂਠ ਦੇ ਅੰਦਰ ਪ੍ਰਪੰਚ ਵਿੱਚ ਬੱਝਾ ਹੋਇਆ, ਪਰ ਕੋਈ ਵੀ ਪ੍ਰਪੰਚ ਸਦੀਵੀ ਨਹੀਂ। ਸਭ ਰਿਸ਼ਤੇ ਨਾਤੇ ਪਦਵੀਆਂ ਇੱਕ ਦਿਨ ਬਿਣਸ ਜਾਂਦੀਆਂ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਤੇ ਉਹਦੇ ਉਪਾਸ਼ਕ ਹੀ ਸੰਸਾਰ ਵਿੱਚ ਸਦੀਵੀ ਰਹਿੰਦੇ ਨੇ। ਗੁਰੂ ਕਿਰਪਾ ਕਰੇ, ਦਰੋਂ ਘਰੋਂ ਸਾਨੂੰ ਸਭਨਾਂ ਨੂੰ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਿਆਪਾ ਰਿਸ਼ਪਾਲ ਸਿੰਘ ਜੀ ਤਿੰਨਾਂ ਦੇ ਜਿੱਥੇ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਠਾ ਕੋਰ
1: ਤੁਮ ਪੈ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੇ ਤੁਮਰਾ ਉੱਚੇ ਦੇਵ ਸਗਲ ਸਮਗਰੀ।

ਕਰੁਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਰ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਂਡ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨਾਮ ਜੱਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਹੀ ਤੇਗ ਕੇਂਦਰ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਤਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਤਿਮਾ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵਨ ਚਿਤਾਵਨ ਕਾ ਸਦਕਾ ਸਰਬ ਸੁਖ ਜਾਨ ਜਾ ਖਾਲਸਾ ਜੀ ਸਭ ਤਹਤ ਅਰਸ਼ਰਿਆ ਦੇਗ ਤੇ ਫਤਿਹ ਬਿਰਦ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁੱਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆ ਝੰਡੇ ਬੁੰਗੇ ਜਗਹ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨਣੀ ਮਤ ਉੱਚੀ ਮਤ ਪਤ ਕਰ ਆਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਨ ਮਾਣਿਓ ਕਿ ਮਾਨ ਨਿਤਾਣਿਓ ਕਿ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੋ ਹੇ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀ ਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਰ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਇਆ ਵਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਆਪ ਦਰ ਘਰ ਦੇ ਸੇਵ ਭਾਈ ਗੁਰਦੀਪ ਸਿੰਘ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ $101 ਮਾਇਆ ਭੇਟਾ ਕਰਦੇ ਹਨ ਕਿਰਪਾ ਕਰਨੀ ਜੀਓ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੇ ਪਰਿਵਾਰ ਨੂੰ ਦੇਰ ਉੱਤਰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗੇ ਪਹੀ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ

0: ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਓ ਬਿਖਮ ਨਦੀ ਜਾਏ ਧਰਣੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਮਾਇਆ ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨਮਾਇਆ ਪਾਹੇ ਬੁਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜਿਨ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਕੀ ਹਰ ਇੱਕ ਧਿਆਇਆ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤ ਆਖੀਏ। ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੁਹਿਲਾ ਸਿਵਰੋ ਸਿਜਨ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹੋ ਵਾਰੀ, ਜਿਸ ਸੁਹਿਲੇ ਸਦਾ ਸੁਖ ਹੋਏ ਰਾਹੋ। ਨਿਤ ਨਿਤ ਜਿਹੜੇ ਸੰਭਾਲਿਨ ਦੇਖੇਗਾ ਜੀਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ। ਤਿਸ ਦਾਤੇ ਕਮਲ ਸੁਮਾਰ ਸੰਬਤ ਸਾਹਾ, ਲਿਖਿਆ ਮਿਲ ਕਰ ਪਾਓ ਤੇਲ। ਦੇਹੋ ਸਜਣਾ ਸੀਸਣੀਆਂ ਜੋ ਹੋਵੇ ਸਾਹਿਬ ਸਿਓ ਮੇਲ, ਕਰ ਕਰ ਇਹੋ ਪਹੁੰਚਾ ਸਦੇ। ਨਿਤ ਪਵਨ ਸਦਨ ਹਾਰਾ ਸਿਮਰੀਏ, ਨਾਨਕ ਸੇ ਦੇ ਅਵਨ ਰਾਗ ਆਸਾ ਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨੇ ਇੱਕ ਬਾਬਾ। ਜੈਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਾਹ। ਵਿਸਪੇਸੀਆਂ ਕੜੀਆਂ ਪੈਰਾਂ, ਤਿੱਥੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁਤਨੇ ਇੱਕ ਨਾਨਕ, ਕਰਤੇ ਕੇ ਕੇਤੇ ਵੇਸ ਰਾਖ ਤਨਾਸਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਨੇ ਆਣ ਲੋ ਪਵਨ ਚਵਰੋ, ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਾਉ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾ ਹੋ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾਇਕ ਤੋਈ। ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਈ। ਸਭ ਮੈਂ ਜੋ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰਨ ਲੋ ਵਿਚ ਮਨੋ, ਅੰਦਿਨੋ ਮੋਹੇ ਆਏ ਤੇ ਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ, ਜਾ ਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹਿਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਰਹੋ ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੈ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿਸਰ ਡੰਡਾ ਹੈ। ਅਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਉ ਖੰਡਾ ਹੈ। ਆਪਣਾ ਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਖ ਖੰਡ ਬ੍ਰਹਿਮੰਡਾ ਹੈ। ਅਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾ ਹੈ। ਜਨ ਨਾਨਕ ਨਾਮ ਅਦਾ ਟੇਕੇ, ਨਾਮ ਇਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਇਹਾਂ ਖਾਰ ਚਲੋ ਹਰ ਲਾਹਾ। ਆਗੇ ਬਸੰਤ ਸੁਹੇ ਲਾਓ, ਗਟੇ ਦਿਨ ਸਰੈਣਾਰੇ ਮਨ ਗੁਰਮਿਰ ਕਾ ਸਵਾਰੇ। ਰਾਓ ਕੋ ਸੰਸਾਰ ਬਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜਗਾ ਪਿਆਵੇ, ਔਰ ਸਖਤ ਕਥਾ ਦਿਨ ਜਾਣੀ। ਜਾਂ ਕੋ ਆਏ ਸੋਈ ਬਿਹਾ, ਜੋ ਗੁਰਤੇ ਮਨੇ ਵਸੇਰਾ। ਨਿਜ ਕਰ ਮੈਲ ਬਹੁਤ ਸੁਖ ਸਹਿ, ਜੇ ਬੋਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਐ ਸੁਖ ਮੰਗੈ, ਮੁਖ ਕਰ ਸੰਤਨ ਕੀ ਧੂਰੇ।
1: ਮਾਰੀ ਜੀ

ਕਰਨਾ ਜੀ। ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੀ ਅਮਰਦਾਸ ਰਾਮ ਦਾਸਿਆਂ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜੇ ਜਿੱਥੇ ਸਭ ਦੁਖ ਜਾਏ ਤੀਕ ਬਹਾਦੁਰ ਸਿਮਰੀਆ ਘਰ ਨੋ ਨਿਤ ਆਵੇ ਧਾਏ। ਸਭ ਥਾਏ ਸਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਏ ਸਾਹਿਤ ਸਾਹ ਪਾਤਸ਼ਾਹ ਦੀ ਆਤਮਕ ਜੋਤ ਜਾਗਤੀ ਜੋ ਚੌਰ ਤਖਤ ਦੇ ਮਾਲਿਕ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣੀ ਓਟੀਆਂ ਦੀ ਓਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ। ਆਪ ਜੀ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ। ਸਤਿਗੁਰੂ ਜੀ ਆਪ ਜੀ ਨੇ ਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ। ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਉਪਦੇਸ਼ ਬਖਸ਼ਣ ਸਤਿਗੁਰੂ ਜੀ ਆਪ ਜੀ ਦਾ ਕੋਟਾਨਕੋਟ ਧੰਨਵਾਦ। ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ। ਸਵੇਰੇ ਜੀ ਦੇ ਬਾਣੀ ਦੇ ਜਾਪ ਕੀਤੇ ਗਏ। ਸਤਿਗੁਰੂ ਜੀ ਬਾਣੀ ਪੜਦੇ ਆਪ ਜੀ ਦੀ ਸੇਵਾ ਕਰਦੇ ਆਪ ਜੀ ਸੇਵਕਾਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਅੱਗੇ ਤੋਂ ਸੰਤੋਖਾਂ। ਆਪ ਜੀ ਦੇ ਭਾਣੇ ਦੇ ਅੰਦਰ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ। ਚਾਰ ਪਹਿਰ ਦੀ ਰਾਤਰੀ ਇਹ ਸੁੱਖਾਂ ਨਾਲ ਬਤੀਤ ਕਰਾਉਣੀ। ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੁਖਾਸਨਾਂ ਲਈ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੇ ਨੇ। ਸਤਿਗੁਰੂ ਜੀ ਰਸਤੇ ਵਿੱਚ ਵਾਤ ਘਾਟ ਤੋਂ ਬਚਾ ਕੇ ਰੱਖਣਾ, ਆਪਣੀ ਸੇਵਾ ਆਪ ਲੈਣੀ, ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਅੰਮ੍ਰਿਤ ਵੇਲੇ ਦੇ ਜਾਗਣੇ ਇਸ਼ਨਾਨ ਨਿਤਨੇਮ ਬਖਸ਼ਣੇ। ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਹਨ। ਆਪ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਜੀ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

তর্ক ঐক্য দৃষ্ট

0: Hayırlı sanırım.
1: Hayırlı.

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇ ਵਹੋ ਤਉ ਦੁੱਧੈ ਕੋ ਜਾਵਹੋ ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਸ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ, ਜੋ ਆਪ ਜੀ ਨੇ ਸਰਵਨ ਕੀਤੇ ਹਨ। ਸੂਹੀ ਰਾਗ ਅੰਦਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਇਹ ਪਾਵਨ ਸ਼ਬਦ ਪਾਵਨ ਅੰਗ 728 ਉੱਪਰ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਨ ਰੂਪੀ ਭਾਂਡੇ ਵਿੱਚ ਨਾਮ ਰੂਪੀ ਅੰਮ੍ਰਿਤ ਰੂਪੀ ਦੁੱਧ ਟਿਕਾਣ ਦੀ ਵਾਰਤਾ ਕਰਦੇ ਨੇ ਕਿ ਜਿੰਨਾ ਚਿਰ ਪਰਮੇਸ਼ਵਰ ਦੇ ਵੱਲੋਂ ਬਖਸ਼ਿਸ਼ ਕੀਤੇ ਹੋਏ ਇਸ ਮਨ ਰੂਪੀ ਕਾਂਸੇ ਨੂੰ ਬਰਤਨ ਨੂੰ ਆਪਾਂ ਸਾਫ਼ ਨਹੀਂ ਕਰਦੇ, ਨਿਰਮਲ ਨਹੀਂ ਕਰਦੇ, ਉਹਨਾਂ ਚਿਰ ਪਰਮੇਸ਼ਵਰ ਦਾ ਨਾਮ ਪ੍ਰਭੂ ਦੀ ਕਿਰਪਾ ਇਹਦੇ ਵਿੱਚ ਬਿਰਾਜਮਾਨ ਨਹੀਂ ਹੁੰਦੀ। ਉਸ ਮਨ ਨੂੰ ਨਿਰਮਲ ਕਰਨ ਦੀ ਫਿਰ ਜੁਗਤ ਦੱਸੀ ਹੈ ਕਿਵੇਂ ਇਹ ਭਾਂਡਾ ਧੋਣਾ ਹੈ, ਸ਼ੁਭ ਕਰਮਾਂ ਦਾ ਜਾਗ ਲਾਣਾ ਹੈ, ਬਖਸ਼ਿਸ਼ ਦਾ ਜਾਗ ਲਾਣਾ ਹੈ, ਉਪਰਾਮਤਾ ਦੇ ਨਾਲ ਇਹਦੇ ਵਿੱਚੋਂ ਕਿਵੇਂ ਉਹ ਮਨ ਦੇ ਵਿੱਚੋਂ ਨਾਮ ਨੂੰ ਰਿੜਕਣਾ ਮਥਣਾ ਹੈ, ਇਹ ਸਾਰਾ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ ਸਾਨੂੰ ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਗੱਟਾ ਗੱਡ ਹੈ, ਗੁਰਪੁਰ ਹੈ ਤੇ ਹੈ ਬੁਝਾਇਆ। ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੂ ਇਹ ਕਾਮ, ਆਨ ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਚਾਰ।

ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤ ਕਰਮ ਪ੍ਰਪਾਈ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲਭ ਦੇਹੇ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਏ ਸੁਮਾਨੀ ਦੂ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪਾਏ ਛੰਦ ਤੁਆ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ, ਨਾਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ, ਸਾਹੂ ਸਾਹਾਣ ਗਣਿਜੈ ਤ੍ਰਿਭਵਨ ਮਹੀਪ, ਸੁਰ ਨਰ ਆਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤਵ ਸਰਬਨਾਮ ਕਥੈ ਕਵਨ, ਕਰਮ ਨਾਮ ਬਰਣਤ ਸੁਮਤ। ਭੁਜੰਗ ਪ੍ਰਯਾਤ ਛੰਦ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਨਮਸਤੰ ਅਭੇਖੇ, ਨਮਸਤੰ ਅਲੇਖੇ, ਨਮਸਤੰ ਅਕਾਏ, ਨਮਸਤੰ ਅਜਾਏ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਅਨਾਮੇ, ਨਮਸਤੰ ਅਠਾਮੇ, ਨਮਸਤੰ ਅਕਰਮੰ, ਨਮਸਤੰ ਅਕਰਮੰ, ਨਮਸਤੰ ਅਨਾਮੰ, ਨਮਸਤੰ ਅਤਾਮੰ, ਨਮਸਤੰ ਅਜੀਤੇ, ਨਮਸਤੰ ਅਪੀਤੇ, ਨਮਸਤੰ ਅਬਾਹੇ, ਨਮਸਤੰ ਅਟਾਹੇ, ਨਮਸਤੰ ਅਨੀਲੇ, ਨਮਸਤੰ ਅਨਾਦੇ, ਨਮਸਤੰ ਅਸ਼ੇਦੇ, ਨਮਸਤੰ ਅਗਾਦੇ, ਨਮਸਤੰ ਅਗੰਜੇ, ਨਮਸਤੰ ਅਪੰਜੇ, ਨਮਸਤੰ ਉਦਾਰੇ, ਨਮਸਤੰ ਅਪਾਰੇ, ਨਮਸਤੰ ਸੋ ਏਕੈ, ਨਮਸਤੰ ਅਨੇਕੈ, ਨਮਸਤੰ ਅਭੂਤੇ, ਨਮਸਤੰ ਅਜੂਪੇ, ਨਮਸਤੰ ਨਿਰਕਰਮੇ, ਨਮਸਤੰ ਨਿਰਭਰਮੇ, ਨਮਸਤੰ ਨਿਰਦੇਸੇ, ਨਮਸਤੰ ਨਿਰਭੇਸੇ, ਨਮਸਤੰ ਨਿਰਨਾਮੇ, ਨਮਸਤੰ ਨਿਰਕਾਮੇ, ਨਮਸਤੰ ਨਿਰਤਾਤੇ, ਨਮਸਤੰ ਨਿਰਕਾਤੇ, ਨਮਸਤੰ ਨਿਰਤੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ, ਨਮਸਤੰ ਨਿਰਤਾਪੇ, ਨਮਸਤੰ ਅਥਾਪੇ, ਨਮਸਤੰ ਤ੍ਰਿਮਾਨੇ, ਨਮਸਤੰ ਨਿਧਾਨੇ, ਨਮਸਤੰ ਅਗਾਹੇ, ਨਮਸਤੰ ਅਬਾਹੇ, ਨਮਸਤੰ ਤਿਰਵਰਗੇ, ਨਮਸਤੰ ਅਸਰਗੇ, ਨਮਸਤੰ ਪ੍ਰਭੋਗੇ, ਨਮਸਤੰ ਸਜੋਗੇ, ਨਮਸਤੰ ਅਰੰਗੇ, ਨਮਸਤੰ ਅਭੰਗੇ, ਨਮਸਤੰ ਅਗਮੇ, ਨਮਸਤਸਤਰਮੇ, ਨਮਸਤੰ ਜਲਾਸਰੇ, ਨਮਸਤੰ ਨਿਰਾਸਰੇ, ਨਮਸਤੰ ਅਜਾਤੇ, ਨਮਸਤੰ ਅਪਾਤੇ, ਨਮਸਤੰ ਅਮਜਬੇ, ਨਮਸਤਸਤ ਅਜਬੇ, ਆਦੇਸੰ ਅਦੇਸੇ, ਨਮਸਤੰ ਅਪੇਸੇ, ਨਮਸਤੰ ਨਿਰਤਾਮੇ, ਨਮਸਤੰ ਨਿਰਬਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰ ਅਪੇਵੈ, ਨਮਸਤੰ ਅਜਨਮੇ, ਨਮਸਤੰ ਸੁਬਨਮੇ, ਨਮੋ ਸਰਬ ਗੌਨੇ, ਨਮੋ ਸਰਬ ਭਾਉਨੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਯਾਲੇ, ਨਮਸਤੰ ਅਬਰਨੇ, ਨਮਸਤੰ ਅਮਰਨੇ, ਨਮਸਤੰ ਜਰਾਰੰਗ, ਨਮਸਤੰ ਕਿਰਤਾਰੰਗ, ਨਮੋ ਸਰਬ ਧੰਦੇ, ਨਮੋ ਸਤ ਅਬੰਦੇ, ਨਮਸਤੰ ਨਿਰਸਾਕੇ, ਨਮਸਤੰ ਨਿਰਬਾਕੇ, ਨਮਸਤੰ ਰਹੀਮੇ, ਨਮਸਤੰ ਕਰੀਮੇ, ਨਮਸਤੰ ਅਨੰਤੇ, ਨਮਸਤੰ ਮਹੰਤੇ, ਨਮਸਤਸਤ ਰਾਗੇ, ਨਮਸਤੰ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਯਾਲੇ, ਨਮੋ ਸਰਬ ਪਾਲੇ, ਚਾਚੀ ਛੰਦ ਤਵਾ ਪ੍ਰਸਾਦ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਪੂ ਹੈ, ਅਲੇਖ ਹੈ, ਅਪੇਖ ਹੈ, ਅਨਾਮ ਹੈ, ਅਕਾਮ ਹੈ, ਅਤੇ ਹੈ, ਅਪੇ ਹੈ, ਅਜੀਤ ਹੈ, ਅਪੀਤ ਹੈ, ਤਿਰਮਾਨ ਹੈ, ਨਿਧਾਨ ਹੈ, ਤਿਰਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਪੰਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਦ ਹੈ, ਨਿਰਬੂਜ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ। ਭੁਜੰਗ ਪ੍ਰਯਾਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗੌਣੇ, ਨਮੋ ਸਰਬ ਪਹੁਣੇ, ਅਨੰਗੀ ਅਨਾਥੇ, ਨਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਬਿਭੂਤੇ, ਕਲੰਕੰ ਬਿਨਾਨੇ ਕਲੰਕੀ ਸਰੂਪੇ, ਨਮੋ ਰਾਜ ਰਜਵੇਸ਼ਵਰੰ ਪਰਮ ਰੂਪੇ, ਨਮੋ ਜੋਗ ਜੁਗਵੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਜਵੇਸ਼ਵਰੰ ਪਰਮ ਬਿਰਦੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੇ, ਅਭੋਗੀ ਅਭੁਗਤੇ, ਨਮੋ ਜੋਗ ਜੁਗਵੇਸ਼ਵਰੰ ਪਰਮ ਜੁਗਤੇ,
नमो नित नारायणे क्रूर कर्मे नमो प्रेत अप्रेत देवे सुतर्मे नमो रोग हर्ता नमो राग रूपे नमो साहसाहंग नमो पूप पूपे नमो दान दाने नमो मान माने नमो रोग रोगे नमस्तम शुनानं नमो मंत्र मंत्रं नमो यंत्र यंत्रं नमो इष्ट इष्टे नमो तंत्र तंत्रं सदा सच्चिदानंद सर्वं प्रणासी अनूपे अरूपे समस्त निवासी सदा सिद्धदा बुद्धदा बिरद करता अदो उर्द अर्धं अगं ओग हरता परं परं परमेश्वरं प्रोषपालं सदा सर्वदा सिद्ध दाता दयालं अशेदि अपेदि अनामं अकामं समस्तो पराजी समस्तास्ततामं तेरा जोर चाचरी शांद जले हैं थले हैं अपीत हैं अपे हैं प्रभु हैं अजू हैं आदेश हैं अपेश हैं भुजंग प्रयात शांद अगाधे अबाधे आनंदी स्वरूपे नमो सर्व माने समस्तीन धाने नमस्तवंग निरनाथे नमस्तवंग परमाथे नमस्तवंग अगंजे नमस्तवंग अपंजे नमस्तवंग अकाले नमस्तवंग अपाले नमो सर्वदेशे नमो सर्वपेशे नमो राज राजे नमो साज साजे नमो शाह शाहे नमो माह माहे नमो गीत गीते नमो प्रीत प्रीते नमो रोग रोगे नमो शोक शोके नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परम तानं नमो सर्व मंत्रं नमो सर्व जंत्रं नमो सर्व दृश्यं नमो सर्व कृशं नमो सर्व रंगे त्रिपंगी अनंगे।

ਦੈਵੰ ਪ੍ਰਧਾਨੇ ਹੈ, ਕਿਸ ਸਰਬੱਤਰ ਜਾਪਿਆ ਹੈ, ਕਿਸ ਸਰਬੱਤਰ ਥਾਪਿਆ ਹੈ, ਕਿਸ ਸਰਬੱਤਰ ਭਾਨ ਹੈ, ਕਿਸ ਸਰਬੱਤਰ ਮਾਨ ਹੈ, ਕਿਸ ਸਰਬੱਤਰ ਇੰਦਰ ਹੈ, ਕਿਸ ਸਰਬੱਤਰ ਚੰਦਰਾ ਹੈ, ਕਿ ਸਰਬੰ ਕਲੀਮੇ, ਕਿ ਪਰਮੰ ਫਾਹੀਮੇ, ਕਿ ਅਕਲ ਅਲਾਮੇ, ਕਿ ਸਾਹਿਬ ਕਲਾਮੇ, ਕਿ ਹੁਸਨਲ ਵਜੂ ਹੈ, ਤਮਾਮਲ ਰਜੂ ਹੈ, ਹਮੇ ਸੁਲ ਸਲਾਮੇ, ਸਲੀ ਖਤਮੋਦਾਮੇ, ਗਨੀਮਲ ਸਿਕਸਤ ਹੈ, ਗਰੀਬ ਉਲ ਪਰਸਤ ਹੈ, ਬਿਲੰਦਲ ਮਕਾਨ ਹੈ, ਜ਼ਮੀਨ ਅਲ ਜ਼ਮਾਨ ਹੈ, ਤਮੀਜ ਉਲ ਤਮਾਮੇ, ਰਜ਼ੂ ਅਲ ਨਿਧਾਨੇ, ਹਰੀਫ ਅਲ ਅਜੀਮੇ, ਰਜ਼ਾਇਕ ਯਕੀਨ ਹੈ, ਅਨੇਕ ਉਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜ ਉਲ ਨਿਵਾਜ ਹੈ, ਗਨੀਮਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗਤ ਸੁਦਾ ਹੈ, ਸਦੈਵੰ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤ ਉਪਰਾਜ ਹੈ, ਸਦਾ ਸਰਬ ਸਾਜ ਹੈ, ਸਮਸਤ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਵੰ ਆਦ ਰੂਪ ਹੈ, ਅਨਾਦ ਸਰੂਪ ਹੈ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਭ੍ਰਗੰ ਤ੍ਰਿਬਾਧੇ, ਅਗੰਜੇ ਅਗਾਧੇ, ਸੁਭੰਗ ਸਰਬ ਭਾਗੇ, ਸੁਸਰਭਾ ਅਨੁਰਾਗੇ, ਤ੍ਰਿਭੁਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕਿਨਰਕੰ ਪ੍ਰਣਾਸ ਹੈ, ਪ੍ਰਿਥਿਉਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨਉਕਤ ਸਰੂਪ ਹੈ, ਪ੍ਰਜੁਗਤ ਅਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਅਭੇਖ ਹੈ, ਅਲੇਖ ਹੈ, ਅਭਰਮ ਹੈ, ਅਕਰਮ ਹੈ, ਅਨਾਦ ਹੈ, ਜੁਗਾਦ ਹੈ, ਅਜੈ ਹੈ, ਅਭੈ ਹੈ, ਅਭੂਤ ਹੈ, ਅਤੂਤ ਹੈ, ਅਨਾਸ ਹੈ, ਉਦਾਸ ਹੈ, ਅਧੰਦ ਹੈ, ਅਬੰਧ ਹੈ, ਅਭਗਤ ਹੈ, ਵਿਰਕਤ ਹੈ, ਅਨਾਸ਼ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿੰਤ ਹੈ, ਅਲਿਖ ਹੈ, ਅਦਿਖ ਹੈ, ਅਲੇਖ ਹੈ, ਅਭੇਖ ਹੈ, ਅਟਾਹ ਹੈ, ਅਗਾਹ ਹੈ, ਅਸੰਭ ਹੈ, ਅਗੰਭ ਹੈ, ਅਨਿਲ ਹੈ, ਅਨਾਦ ਹੈ, ਅਨਿਤ ਹੈ, ਸੁਨਿਤ ਹੈ, ਅਜਾਤ ਹੈ, ਅਜਾਦ ਹੈ, ਚਰਪਟ ਛੰਦ ਤਵਪ੍ਰਸਾਦ, ਸਰਬੰ ਹੰਤਾ, ਸਰਬੰ ਗੰਤਾ, ਸਰਬੰ ਖਿਆਤਾ, ਸਰਬੰ ਗਿਆਤਾ, ਸਰਬੰ ਹਰਤਾ, ਸਰਬੰ ਕਰਤਾ, ਸਰਬੰ ਪ੍ਰਾਣੰ, ਸਰਬੰ ਪ੍ਰਾਣੰ, ਸਰਬੰ ਕਰਮੰ, ਸਰਬੰ ਧਰਮੰ, ਸਰਬੰ ਜੁਗਤਾ, ਸਰਬੰ ਮੁਕਤਾ, ਰਸਾਵਲ ਛੰਦ ਤਵਪ੍ਰਸਾਦ, ਨਮੋ ਨਰਕ ਨਾਸੇ, ਸਦੈਵੰ ਪ੍ਰਕਾਸੇ, ਅਨੰਗੰ ਸਰੂਪੇ, ਅਭੰਗੰ ਬੇਬੂਤੇ, ਪ੍ਰਮਾਥੰ ਪ੍ਰਮਾਥੇ, ਸਦਾ ਸਰਬ ਸਾਥੇ, ਅਗਾਧ ਸਰੂਪੇ, ਨਿਰਬਾਧ ਬੇਬੂਤੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਨਿਰਭੰਗੀ ਸਰੂਪੇ, ਸਰਬੰਗੀ ਅਨੂਪੇ, ਨਾ ਪੋਤਰੈ ਨਾ ਪੁੱਤਰੈ, ਨਾ ਸਤ੍ਰੈ ਨਾ ਮਿੱਤਰੈ, ਨਾ ਤਾਤਾ ਨਾ ਮਾਤਾ, ਨਾ ਜਾਤਾ ਨਾ ਪਾਤਾ, ਨਿਰਸਾਕੰ ਸਰੀਕ ਹੈ, ਅਮਿਤੋ ਅਮੀਕ ਹੈ, ਸਦੈਵੰ ਪ੍ਰਭਾ ਹੈ, ਅਜੈ ਹੈ, ਅਜਾ ਹੈ, ਭਗਵਤੀ ਛੰਦ ਤਵਾ ਪ੍ਰਸਾਦ, ਕਿ ਜਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ, ਹਮੇ ਸੁਲ ਸਲਾਮ ਹੈ, ਸਮਸਤ ਉਲ ਕਲਾਮ ਹੈ, ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ, ਕਿ ਕਾਮਲ ਕਰੀਮ ਹੈ, ਕਿ ਰਾਜ਼ਕ ਰਹੀਮ ਹੈ, ਕਿ ਰੋਜ਼ੀ ਦਹਿੰਦ ਹੈ, ਕਿ ਰਾਜ਼ਕ ਰਹਿੰਦ ਹੈ, ਕਰੀਮੁਲ ਕਮਾਲ ਹੈ, ਕਿ ਹੁਸਨਲ ਜਮਾਲ ਹੈ, ਗਨੀਮੁਲ ਖਿਰਾਜ ਹੈ, ਗਰੀਬੁਲ ਨਿਵਾਜ ਹੈ, ਹਰੀਫ ਉਲ ਸ਼ਿਕਨ ਹੈ, ਹਿਰਾਸ ਉਲ ਫਿਕਨ ਹੈ, ਕਲੰਕੰ ਪ੍ਰਣਾਸ ਹੈ, ਸਮਸਤ ਉਲ ਨਿਵਾਸ ਹੈ, ਅਗੰਜੁਲ ਗਨੀਮ ਹੈ, ਰਜ਼ਾਇਕ ਰਹੀਮ ਹੈ, ਸਮਸਤ ਉਲ ਜੁਬਾ ਹੈ, ਕਿ ਸਾਹਿਬ ਕੀ ਰਾਹ ਹੈ, ਕਿ ਨਰਕੰ ਪ੍ਰਣਾਸ ਹੈ, ਬਹਿਸਤ ਉਲ ਨਿਵਾਸ ਹੈ, ਕਿ ਸਰਬੁਲ ਗਵਨ ਹੈ, ਹਮੇਸ ਉਲ ਰਵਨ ਹੈ, ਤਮਾਮੁਲ ਤਮੀਜ ਹੈ, ਸਮਸਤ ਉਲ ਅਜੀਜ ਹੈ, ਪਰਮ ਪਰਮ ਈਸ ਹੈ, ਸਮਸਤ ਉਲ ਅਦੀਸ ਹੈ, ਅਦੇਸ ਉਲ ਅਲੇਖ ਹੈ, ਹਮੇਸ ਉਲ ਅਭੇਖ ਹੈ, ਜ਼ਮੀਨ ਅਲ ਜ਼ਮਾ ਹੈ, ਅਮੀਕ ਉਲ ਇਮਾ ਹੈ, ਕਰੀਮ ਅਲ ਕਮਾਲ ਹੈ, ਕਿ ਜੋਰਤ ਜਮਾਲ ਹੈ, ਕਿ ਅਚਲੰ ਪ੍ਰਕਾਸ਼ ਹੈ, ਕਿ ਅਮਿਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਅਮਿਤੋ ਬਿਭੂਤ ਹੈ, ਕਿ ਅਮਿਤੋ ਪਸਾ ਹੈ, ਕਿ ਆਤਮ ਪ੍ਰਭਾ ਹੈ, ਕਿ ਅਚਲੰ ਅਨੰਗ ਹੈ, ਕਿ ਅਮਿਤੋ ਅਭੰਗ ਹੈ, ਮਧੁਭਾਰ ਛੰਦ ਤਵਾ ਪ੍ਰਸਾਦ, ਮੁਨਮਨ ਪ੍ਰਣਾਮ, ਗੁਣਗਨ ਮੁਦਾਮ, ਅਰਬਰ ਅਗੰਜ, ਹਰ ਨਰ ਪ੍ਰਭੰਜ, ਅਨਗਨ ਪ੍ਰਣਾਮ, ਮੁਨਮਨ ਸਲਾਮ, ਹਰ ਨਰ ਅਖੰਡ, ਬਰਨਰ ਅਮੰਡ, ਅਨੁਭਵ ਅਨਾਸ, ਮੁਨਮਨ ਪ੍ਰਕਾਸ਼, ਗੁਣਗਨ ਪ੍ਰਣਾਮ, ਜਲ ਥਲ ਮੁਦਾਮ, ਅਨ ਸ਼ੇਜ ਅੰਗ, ਆਸਨ ਅਭੰਗ, ਉਪਮਾ ਅਪਾਰ, ਗਤਮਿਤ ਉਦਾਰ, ਜਲਥਲ ਅਮੰਡ, ਦਿਸ ਵਿਸ ਅਭੰਡ, ਜਲਥਲ ਮਹੰਤ, ਦਿਸ ਵਿਸ ਬੇਅੰਤ, ਅਨੁਭਵ ਅਨਾਸ, ਤ੍ਰਿਤਰ ਤੁਰਾਸ, ਅਜਨ ਬਹੁ ਏਕੈ ਸਦਾ ਹੋ, ਓਅੰਕਾਰ ਆਦਿ ਕਥਨੀ ਅਨਾਦ, ਖਲਖੰਡ ਖਿਆਲ, ਗੁਰਬਰ ਅਕਾਲ, ਘਰ ਘਰ ਪ੍ਰਣਾਮ, ਚਿਤ ਚਰਨ ਨਾਮ, ਅਨਸ਼ੇ ਜੁਗਾਤ, ਆਜਿਜ ਨਾ ਬਾਤ, ਅਨ ਝੰਜ ਗਾਤ, ਅਨ ਰੰਜ ਬਾਤ, ਅਨ ਟੁੱਟ ਭੰਡਾਰ, ਅਨ ਠਟ ਅਪਾਰ, ਆਢੀਠ ਧਰਮ, ਅਤ ਢੀਠ ਕਰਮ, ਅਣ ਬ੍ਰਣ ਅਨੰਤ ਦਾਤਾ ਮਹੰਤ, ਹਰ ਬੂਲ ਮਨਾ ਛੰਦ ਤੁਆ ਪ੍ਰਸਾਦ, ਕਰੁਣਾਲਯ ਹੈ, ਅਰਕਾਲਯ ਹੈ, ਖਲਖੰਡਨ ਹੈ, ਮਹਿਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਲ ਕਾਰਨ ਹੈ, ਸਰਬ ਉਭਾਰਨ ਹੈ, ਧ੍ਰਿਤ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਯ ਹੈ, ਜਗ ਜਾਨਯ ਹੈ, ਸਰਬੰ ਭਰ ਹੈ, ਸਰਬੰ ਕਰ ਹੈ, ਸਰਪਾਸ ਹੈ, ਸਰਬਨਾਸ ਹੈ, ਕਰੁਣਾ ਕਰ ਹੈ, ਵਿਸਵੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ,
ब्रह्मंड सहै खल खंड सहै परते पर हैं करुणा कर हैं अजपा जप हैं अथपा थप हैं अकृता कृत हैं अमृता मृत हैं अमृता मृत हैं करुणा कृत हैं अकृता कृत हैं धरणी कृत हैं अमतेश्वर हैं परमेश्वर हैं अकृता कृत हैं अमृता मृत हैं अजबाकृत हैं अमृता मृत हैं नरनायक हैं खालकायक हैं विश्वम्भर हैं करुणालय हैं निरपनायक हैं सर्वपायक हैं भव भंजन हैं अर्गंजन हैं रिप तापन हैं जप जापन हैं अकलंकृत हैं सर्वाकृत हैं कर्ता कर हैं हरता हर हैं परमात्म हैं सर्वात्म हैं आत्म बस हैं जस के जस हैं भुजंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राजसंग तामसंग शांत रूपे नमो परम तत्तंग अततंग स्वरूपे नमो जोग जोगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो शांत रूपे नमो इंद्र इंद्रे अनादंग विभूते कलंकार रूपे अलंकार अलंके नमो आस आसे नमो बांक बंके अपंगी स्वरूपे अनंगी अनामे त्रिपंगी त्रिकाले अनंगी आगामे त्रिपंगी त्रिकाले अनंगी अकामे एक अश्री छंद अजय अलय अपह अभय अभू अजु अनास आकाश अगंज अपंज अलख अपख अकाल दयाल अलेख अपेख अनाम अकाम अगा अढा अनाथे प्रमाथे अजूनी अमोनी ना रागे ना रंगे ना रूपे ना रेखे अकर्मंग अपरमंग अगंजे अलेखे भुजंग प्रयात छंद नमस्तुल प्रणामे समस्तुल प्रणासे अगंजुल अनामे समस्तुल निवासे निरकामंग बेबूते समस्तुल स्वरूपे कुकर्मंग प्रणासी सुतर्मंग बेबूते सदा सच्चिदानंद सतरंग प्रणासी क्रीमुल कुनिंदा समस्तुल निवासी अजायब बेबूते गजायब गनी में हरियंग करियंग क्रीमुल रही में चतर चक्रवर्ती चतर चक्र पुगते सुयं भव सुभं सर्वदा सर्वजुगते दुकालं प्रणासी दयालं स्वरूपे सदा अंग संगे अपंगं बेबूते चत्र चक्रवर्ती चत्र चक्र पुगते सुयं भव सुभं सर्वदा सर्वजुगते दुकालं प्रणासी दयालं स्वरूपे सदा अंग संगे अपंगं बेबूते वाहिगुरु जी का खालसा वाहिगुरु जी की फतेह एक ओंकार श्री वाहिगुरु जी की फतेह पातशाही दसवीं कवि प्रसाद सवैये श्रावक सुध समूह सिदान के देख फिरियो कार जोग जति के सूर सुरार्दन सुध सुधादिक संत समूह अनेक मति के सारे ही देश को देख रहे हो मत को न देखियत प्राण पति के श्री भगवान की पाए कृपा हूं ते एक रति बिन एक रति के माते मतंग जरे जर संग अनूप उतंग सुरंग सुवारे कोट तुरंग कुरंग से कूदत पाउन के गौन को जात निवारे पारी पुजान के पूप पली बेद न्यावत शीस न जात बिचारे इते पहे तो कहा पहे पूपत अंत कौ नांगे ही पाए पधारे जीत फिरे सब देश दिशान को बांजत ढोल मृदंग नगारे गुंजत गूढ़ गजान के सुंदर हिंसत ही है राज हजारे पूत पवेख पवान के पूपत कौन गने नहीं जात बिचारे श्री पत श्री भगवान भजे बिनो अंत कौ अंत को अंत के तम सधारे श्री पात श्री भगवान भजे बिन अंत को अंत के धाम सिधारे तीर्थ नान दया दम दान सुसंजम नेम अनेक बसेख है वेद पुराण कतेब कुरान जमीन जमान सबान के पेख है पौन आहार जति जत तार सब सो विचार हजार को देख है श्री भगवान भजे बिन भूपत एक रति बिन एक न लिख है सोद सिपाह दुरंत दुबाह सो साज सनाह दुर्जान दलेंगे पारी गुमान परे मन में कर पर्वत पंख हले ना हलेंगे तोर अरीर मरोर मवासन माते मतंगन मान मलेंगे श्री पत श्री भगवान कृपा बेन त्याग जहान निदान चलेंगे
ਵੀਰ ਅਪਾਰ ਬੜੇ ਬਰਿਆਰ ਅਬ ਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗੜੇ ਗੜਾਣ ਕੋ ਤੋੜਨ ਹਾਰ ਸੋਭਾ ਤਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦੇਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਡ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਸਨਾਨ ਗਜਾਤਿਕ ਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗ ਤੇ ਨਰ ਫੇਰ ਨਾ ਗਿਹ ਤਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਹਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇ ਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਆਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਾਓ ਆਪ ਹਾਥ ਦੈ ਮੋਹੇ ਬਚਾਵਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪ ਹਾਥ ਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਵਰਿਆ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੇ ਹਉ ਰੱਛਾ ਰਾਖ ਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜਸ਼ਨ ਉਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦੀਓ ਸਤਰਨ ਕੋ ਪਲ ਮੋ ਬਾਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛੁ ਭੇਦ ਨ ਜਾਨਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ
आप अपनी बुद्ध है जेती बरनत भिन भिन तोहे तेती तुमरा लखा न जाए पसारा कि बिद सजा प्रथम संसारा एक है रूप अनूप स्वरूपा रंक पयो राव कही पूपा अंडज जेरज से तज कीने ओत पूज खान बहुर राज दीने कहूं फूल राजा हवे बैठा कहूं सिमट पयो संकरे कैठा सगरे श्रेष्ठ दिखाए अचंपव आद जुगाद स्वरूप स्वयंभव अब रक्षा मेरी तुम करो सिख उबार असिख संगरो दोष्ट जिते उठवत उत्पाता सकल मलेश करो रण काता जी अस तुज तव सरनी परे तिनके दुष्ट दुखित तो हवा मरे पुरख जवन पग परे तिहारे तिनके तुम संकट सब टारे जो काल को एक बार त्याय है ताके काल निकट न आय है रक्षा होए ताहे सब काला दुष्ट अरिष्ट टरे तत्काला कृपा दृष्ट तन जाहे नहर हो ताके पाप तनक मह हरे हो रिद सिद्ध कर्म सब होई दुष्ट शाह श्वाय सके न कोई एक बार जिन तुम्हें संभारा काल फांस ते ताहे उबारा जिन नर नाम ते हारू कहा दारिद दुष्ट दुख ते रहा खड़ग के तुम्हें शरण तिहारी आप हाथ दे लिहो उबारी सर्व ठाउर मोहो सहाई दुष्ट दुख ते लिहो बचाई कृपा करी हम पर जग माता ग्रंथ करा पूर्ण सुब्राता किल बिख सकल देह को हरता दुष्ट दोखियन को शय करता श्री अस्तो जब पए दयाला पूर्ण करा ग्रंथ तत्काला मन बांछत फल पावै सोई दुख नत सह व्यापत कोई अड़िल सुने गुंग जो जाहे सुरस न पावई सुने मूड चित लाए चतुरता आवई दुख दर्द पाओ निकट ना तिन नर के रहै हो जो या की एक बार चौपाई को कह चौपाई संबत सत्रह सहस पण जय अर्ध सहस फुन तीन कह जय भाद्रव सुदी अष्टमी रविवारा तीर सुतद्रव ग्रंथ सुधारा सवैया पाए गहे जब ते तुमरे तब ते को आंख तरे नहीं अन्यो राम रहीम पुराण कुरान अनेक कहे मत एक ना मान्यो सिमरत शास्त्र वेद सब बहु भेद कहे हम एक ना जान्यो श्री असपान कृपा तुमरी कर मैं ना कहे ओ सब तोहे बखाने ओ दोहरा सगल द्वार कहो छाड़ कै गहे ओ तुहारो

ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੂੰ ਮੈਂ ਜੋਤ ਤਹਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ। ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੂੰ ਪਠਾਏ, ਸਾਚੈ ਸੁਣਨੈ ਨੂੰ ਪਠਾਏ। ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ। ਰਸਨਾ ਰਸ ਸੁਮਾਣੀ, ਸੱਚ ਅਲਖ ਵੇਡਾਣੀ। ਤਾਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣੋ। ਪਵਿੱਤਰ ਹੋਵੋ ਸਾਚੈ ਸੁਣਨੈ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ। ਵਜਾਇਆ ਵਾਜਾ ਪਾਉਣ ਨਾਉ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੇ ਇੱਕ ਨਾ, ਦਸਵਾਂ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਵਨੇ ਦੋ, ਤਿਸਦਾ ਅੰਤ ਨ ਜਾਈ ਪਾਇਆ। ਕਹੈ ਨਾਨਕ ਹਰ ਪਿਆਰਾ, ਜੀਓ ਗੁਫਾ ਅੰਦਰ ਰੱਖ ਕਹਿ, ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹੇਲਾ, ਸਾਚੈ ਘਰ ਗਾਵੋ, ਗਾਵੋ ਤਾਂ ਸੋਹੇਲਾ ਘਰ ਸਾਚੈ। ਜਿੱਥੈ ਸਦਾ ਸੱਚ ਧਿਆਵਹੇ, ਸਚੋ ਧਿਆਵੈ ਜਾ ਤੁਧ ਭਾਵੈ, ਗੁਰਮੁਖ ਜਿਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹੇ। ਕਹੈ ਨਾਨਕ ਸੱਚ ਸੋਹੇਲਾ, ਸੱਚੈ ਕਰ ਗਾਵਹਿ। ਆਨੰਦ ਸੁਣੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹੁ ਤਉ ਦੁਧੈ ਕਉ ਜਾਵਹੁ ਦੁਧ ਕਰਮ ਫੁਨ ਸੁਰਤ ਸਮਾ।

ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਆਪਣੇ ਜ਼ਰੂਰੀ ਕੰਮ ਧੰਦਿਆਂ ਨੂੰ ਸੰਕੋਚਦੇ ਹੋਏ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਆ ਕਰਕੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਪਰਿਵਾਰਾਂ ਦੇ ਵਿੱਚ ਨਾਮ ਦਾ ਪ੍ਰਗਾਸ਼ ਕਰਨ, ਦੁੱਖਾਂ ਦਾ ਨਾਸ ਕਰ ਦੇਣ। ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਪ੍ਰਵਾਨ ਕਰਨ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਕੀਰਤਨੀ ਭਾਈ ਸਾਹਿਬ ਭਾਈ ਰਛਪਾਲ ਸਿੰਘ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਾਉਣ ਲੱਗੇ ਨੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨੇ ਚਲ ਥਾਓ ਵੱਡੀ ਵਡਿਆਈ ਜਾਣੇ ਲਾਓ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹ ਰਹਿਸ ਮਨ ਉਪਜੋ ਸਗਲੇ ਦੁਖ ਪਲਾਇਣ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੁ ਤੇ ਛੁਟ ਹੈ ਪਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਬੀਚਾਰਿਓ ਦਾਸ ਗੋਵਿੰਦ ਪਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾ ਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲ ਖੋਤੋਵੈ ਸੁਖੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਰਾਗ ਸੂਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹ ਤੋ ਦੁੱਧ ਕੋ ਜਾਵਹੋ ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਰਸ ਜਮਾਵਹੋ ਭਾਂਡਾ ਧੋਏ ਬੈਸ ਧੂਪ ਦੇਵਹੋ ਤੋ ਦੁੱਧ ਕੋ ਜਾਵਹੋ ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਰਸ ਜਮਾਵਹੋ ਜਪਹੋ ਤਾਂ ਏਕੋ ਨਮਾਮ ਅਵਰ ਨਿਰਾਫਲ ਕਾਮਾਰਹਾਉ ਇਹ ਮਨ ਈਟੀ ਹਾਥ ਕਰਹੋ ਫੁਨ ਨੇਤਰ ਹੋ ਨੀਂਦ ਨਾ ਆਵੈ रसना नाम जपहो तब मथिया इन बिध अमृत पापहो मन संपट जित सत सर नावण पावन पाती तृप्त करे पूजा प्राण सेवक जे सेवे इन बिध साहिब रवत रहा कह दे कह कह कह जा वह तुम सर अवर न कोई ही भगत हीन नानक जन जंपा हौ साला ही सच्चा सोई कहंदे कह कह कह जा वह तुम सर अवर न कोई भगत हीन नानक जन जंपा हौ साला ही सच्चा सोई वाहिगुरु जी का खालसा वाहिगुरु जी की फतेह जुग हो जुग अटल धन धन साहिब श्री गुरु ग्रंथ साहिब महाराज जी की पावन हजूरी अंदर जड़ बैठी अति सत्कार योग साध संगत जीओ वड्डे भागां वाले हो रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उद्यम करदे हो। अज भी सतगुरां बख्शिश कीती सभाग समा सतगुरां दी मेहरामत सदका सानूं सारिआं नूं सत संगत विच जुड़न दा नसीब होया। हुणे आप जी ने गुरु घर दे हाजूरी कीर्तनी है सत्कारयोग भाई साहब भाई रशपाल सिंह जी उन्हां दे जथे पासों संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरु धन गुरु ग्रंथ साहब महाराज जीआं ने इस पावन अस्थान ते प्रकाशमान होके जो सानू हुक्म दी दात बख्शिश कीती है वो पावन हुक्म धन गुरु नानक साहब महाराज दीन दुनिया दे मालक सच्चे पातशाह उन्हां दी रसना तो उच्चारण कीता होया ए पावन शब्द राग सूही धन गुरु ग्रंथ साहब महाराज जी दे 728 अंग ते सुभाईमान है। आओ गुरमुखो अज मेरे सतगुरां ने इस पावन शब्द विच की बख्शिश रहमतां कीतियां ने विचार दी आरंभता तो पहला एक बारी मन बिरतियां जरूर एकाग्र कर लईए रसना दी पवित्रता वास्ते मन दी एकाग्रता वास्ते एक बारी करो कृपा देव असीस ते आखो जी सतनाम श्री वाहिगुरु साहिब जी फिर बख्शिश करो ते आखो जी सतनाम श्री वाहिगुरु साहिब जी। जदों भी धन गुरु ग्रंथ साहब महाराज जी दे तुसी बाणी दे दर्शन करदे न धन गुरु अर्जुन साहब महाराज ने जो तरतीब बाकमाल पेश कीती जदों उन्होंने बीड़ साहब लिखवाई सी बाणी लिखवाई सी जदों भी किसी राग की आरंभता होंदी सी ना ते उस राग की आरंभता तो पहला बाणी जिहड़े राग विच उचारण संपूर्ण मूल मंत्र उत्थे सतगुरु कहिंदे सन भाई गुरदाब साहब जी नूं भाई साहब पहला संपूर्ण मूल मंत्र लिखो उस तो बाद आपां गुरु साहिबानां ने जिस राग विच बाणी दर्ज कीती है उचारण कीती है उस राग की आपां लिखण की शुरुआत करांगे। ये तरतीब गुरु ग्रंथ साहिब महाराज की बाणी विचों सानूं मिलेगी। जदों भी राग आरंभ होएगा पहला संपूर्ण मूल मंत्र लिखिया मिलेगा। इत्थे सुही राग दा ए पहला शब्द है जिहड़ा धन गुरु नानक साहब महाराज ने उच्चारण कीता है ते बीड़ लिखवाउण लग्या धन गुरु अर्जुन साहब महाराज संपूर्ण मूल मंत्र इत्थे दर्ज करदे पए ने। एक ओंकार सतनाम परमात्मा एक है ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਸੱਤ ਨਾਮ ਦੇ ਅਰਥ ਨੇ ਉਹ ਪਰਮਾਤਮਾ ਦਾ ਨਾਮ ਸਦੀਵੀ ਰਹਿਣ ਵਾਲਾ, ਸਦਾ ਰਹਿਣ ਵਾਲਾ। ਕਰਤਾ ਪੁਰਖ, ਉਹ ਪਰਮਾਤਮਾ ਸਾਰਿਆਂ ਨੂੰ ਬਣਾਉਣ ਵਾਲਾ, ਕਰਤਾ ਪੁਰਖ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, 84 ਲੱਖ ਜੀਵਾਂ ਨੂੰ ਬਣਾਉਣ ਵਾਲਾ, ਕਰੋੜਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲਾ। ਨਿਰਭਉ, ਉਸ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ, ਨਿਰਵੈਰ, ਤੇ ਨਾ ਉਸ ਪਰਮਾਤਮਾ ਦਾ ਕਿਸੇ ਨਾਲ ਵੈਰ ਹੈ। ਸਾਡਾ ਹੀ ਵੈਰ ਹੈ ਨਾ ਕਿਸੇ ਨਾਲ, ਕਿਸੇ ਨਾਲ ਸਾਡੀ ਦੋਸਤੀ ਹੈ, ਕਿਸੇ ਨਾਲ ਸਾਡਾ ਵੈਰ ਹੈ, ਕਿਸੇ ਨੂੰ ਅਸੀਂ ਚੰਗਾ ਕਹਿੰਦੇ ਹਾਂ, ਕਿਸੇ ਨੂੰ ਅਸੀਂ ਮਾੜਾ ਕਹਿੰਦੇ ਹਾਂ, ਪਰ ਪਰਮਾਤਮਾ ਦਾ ਕਿਸੇ ਨਾਲ ਨਿਰਵੈਰ ਨਹੀਂ ਜੀ। ਉਹ ਤੇ ਸਾਰਿਆਂ ਨੂੰ ਆਪਣੀ ਬੁੱਕਲ ਵਿੱਚ ਲੈਣ ਵਾਲਾ, ਆਪਣੀ ਗੋਦ ਵਿੱਚ ਬਿਠਾਉਣ ਵਾਲਾ, ਨਿਰਵੈਰ। ਅਕਾਲ ਮੂਰਤ, ਉਸ ਪਰਮਾਤਮਾ ਦੇ ਉੱਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ, ਮੌਤ ਦਾ ਪ੍ਰਭਾਵ ਨਹੀਂ ਪੈਂਦਾ। ਖੁਲਾਸਾ ਕਰਨ ਲੱਗਿਆ ਸਮਾਂ ਲੱਗੇ, ਕਿਉਂਕਿ ਸ਼ਬਦ ਵੀ ਲੰਬੇਰਾ ਉਹਦੇ ਅਪਾਰਥ ਕਰਦੇ ਹਨ, ਕੇਵਲ ਅੱਖਰੀ ਅਰਥ ਝਾਤ ਮਾਰ ਲਈਏ। ਅਜੂਨੀ, ਅਸੀਂ 84 ਲੱਖ ਜੂਨਾਂ ਵਿੱਚ ਆਉਂਦੇ ਹਾਂ, ਕਦੇ ਪਸ਼ੂ ਬਣ ਗਏ, ਮਨੁੱਖ ਬਣ ਗਏ, ਕੀੜੇ ਮਕੌੜੇ ਬਣ ਗਏ, ਪੰਛੀ ਬਣ ਗਏ, ਪਰ ਪਰਮਾਤਮਾ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਉਹ ਅਕਾਲ ਪੁਰਖ ਹਮੇਸ਼ਾ ਇੱਕ ਸਾਰ ਇਸ ਵਿਸ਼ਵ ਦੇ ਵਿੱਚ ਨਹੀਂ ਕਵਾਂਗੇ, ਸਾਰੀ ਧਰਤੀ ਤੇ ਸਾਰਿਆਂ ਦੇ ਵਿੱਚ ਵਿਚਰ ਰਿਹਾ, ਆਪਣੇ ਆਪ ਤੋਂ ਪ੍ਰਕਾਸ਼ਮਾਨ। ਸਹਿਭੰਗ, ਉਹਨੂੰ ਕੋਈ ਬਣਾਉਣ ਵਾਲਾ ਨਹੀਂ, ਉਹ ਆਪਣੇ ਆਪ ਨੂੰ ਆਪ ਬਣਾਉਣ ਵਾਲਾ। ਗੁਰਪ੍ਰਸਾਦ, ਉਹ ਮਿਲਦਾ ਕਿਵੇਂ, ਕਿਹਦੀ ਕਿਰਪਾ ਦੇ ਨਾਲ? ਮਹਾਰਾਜ ਕਹਿਣ ਲੱਗੇ ਗੁਰਪ੍ਰਸਾਦ, ਜਿਹਦੇ ਤੇ ਗੁਰੂ ਦੀ ਪ੍ਰਸਾਦ ਕਿਰਪਾ ਹੋ ਜਾਂਦੀ, ਉਹ ਇੱਕ ਵੱਡੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ। ਅੱਗੇ ਸ਼ਬਦ ਦੀ ਆਰੰਭਤਾ ਕੀਤੀ, ਰਾਗ ਸੂਹੀ ਮਹੱਲਾ ਪਹਿਲਾ। ਰਾਗ ਸੂਹੀ ਹੈ ਜਿਹਦੇ ਵਿੱਚ ਮਹਾਰਾਜ ਜੀ ਬਾਣੀ ਉਚਾਰਨ ਕਰ ਰਹੇ ਨੇ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਚਾਰ ਪਦਿਆਂ ਵਾਲਾ ਸ਼ਬਦ ਹੈ, ਦੋ ਪਦਿਆਂ ਵਾਲਾ ਵੀ ਆਉਂਦਾ, ਚਾਰ ਪਦਿਆਂ ਵਾਲਾ ਵੀ, ਪੰਜ ਪਦਿਆਂ ਵਾਲਾ ਵੀ, ਅੱਠ ਪਦਿਆਂ ਵਾਲਾ ਵੀ, ਤੇ ਲੰਬੇਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ 34 ਪਦਿਆਂ ਵਾਲਾ ਵੀ ਆਇਆ, 32 ਪਦਿਆਂ ਵਾਲਾ ਵੀ। ਘਰ ਪਹਿਲਾ, ਪਹਿਲੇ ਘਰ ਦੇ ਵਿੱਚ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਹੈ। ਰਹਾਉ ਦੀ ਪੰਕਤੀ ਤੋਂ ਵਿਚਾਰ ਆਪਾਂ ਆਰੰਭ ਕਰਨੀ ਹੈ। ਤਤ ਸਾਰ ਜੋ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਜਪ ਹੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਹੇ ਸਿੱਖਾ, ਵੇਖ ਪਰਮਾਤਮਾ ਨੇ ਤੇਰੇ ਤੇ ਤਰਸ ਕੀਤਾ, ਹੇ ਮਨੁੱਖ, ਵਾਹਿਗੁਰੂ ਨੇ ਤੇਰੇ ਤੇ ਬਖਸ਼ਿਸ਼ ਕੀਤੀ, ਤੈਨੂੰ ਮਨੁੱਖਾ ਜਾਮਾ ਦੇ ਦਿੱਤਾ, ਤੈਨੂੰ 84 ਦਾ ਸਰਦਾਰ ਬਣਾ ਦਿੱਤਾ, ਇਸ ਧਰਤੀ ਮੈਂ ਤੇਰੀ ਸਿੱਕਦਾਰੀ ਮਹਾਨ ਬਣਾ ਦਿੱਤਾ, ਤੇ ਮਹਾਨ ਬਣਾ ਦਿੱਤਾ ਹੈ। ਮਹਾਨ ਬਣਨ ਦਾ ਬਾਅਦ ਇੱਕ ਤੇਰਾ ਮਕਸਦ ਸੀ ਜਿਹੜਾ ਤੂੰ ਕਰਨਾ ਸੀ, ਉਹ ਕੀ ਸੀ? ਇੱਕ ਪਰਮਾਤਮਾ ਦੇ ਨਾਮ ਨੂੰ ਜਪਣਾ ਸੀ, ਅਵਰ ਨਿਰਾਫਲ ਕੰਮ, ਇੱਕ ਪਰਮਾਤਮਾ ਦੇ ਨਾਮ ਨੂੰ ਛੱਡ ਕੇ। ਜੇ ਤੂੰ ਧਰਮ ਦਾ ਆੜ ਲੈ ਕੇ ਕਹਿਣਾ ਵੀ ਮੈਂ ਆਹ ਧਰਮ ਦਾ ਕਰਮ ਕਰਦਾ ਪਿਆ, ਆਹ ਧਰਮ ਦਾ ਕਰਮ ਕਰਦਾ ਪਿਆ, ਤੇ ਕਹਿਣ ਲੱਗੇ ਉਹ ਨਿਰਾਫਲ ਕੰਮ ਹਨ। ਨਿਰਾਫਲ ਦੇ ਅਰਥ ਨੇ ਉਹਨਾਂ ਦੇ ਵਿੱਚੋਂ ਕਿਸੇ ਫਲ ਦੀ ਪ੍ਰਾਪਤੀ ਨਹੀਂ, ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ। ਇੱਕ ਨੂੰ ਛੱਡ ਕੇ ਦੂਸਰਾ ਕਿਹੜਾ, ਜਿਹਦਾ ਮਹਾਰਾਜ ਨੇ ਜ਼ਿਕਰ ਕੀਤਾ ਹੈ ਸੰਸਾਰ ਦੇ ਵਿੱਚ ਨਾ? ਵੇਖੋ, ਹਿੰਦੁਸਤਾਨ ਦੀ ਧਰਤੀ 'ਤੇ 33 ਕਰੋੜ ਦੇਵਤਿਆਂ ਦਾ ਜ਼ਿਕਰ ਹੈ, 33 ਕਰੋੜ। ਉਸ ਤੋਂ ਬਾਅਦ ਕੋਈ ਸੂਰਜ ਦੀ ਪੂਜਾ ਕਰਦਾ, ਕੋਈ ਮੜੀਆਂ ਦੀ ਪੂਜਾ ਕਰਦਾ, ਇੱਥੋਂ ਤੱਕ ਵੀ ਪਿੰਡਾਂ ਵਿੱਚ ਵੇਖੋ ਲੋਕ ਪਿੱਪਲਾਂ ਦੀ ਵੀ ਪੂਜਾ ਕਰਦੇ, ਪਿੱਪਲਾਂ ਦੀ। ਇਹ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ, ਤਰਸ ਕੀਤਾ, ਭਲਿਓ ਇਹਨਾਂ ਸਾਰਿਆਂ ਨੂੰ ਪੂਜਣਾ ਛੱਡ ਦਿਓ। ਜੇ ਤੁਸੀਂ ਪੂਜਾ ਕਰਨੀ ਹੈ ਨਾ, ਇੱਕ ਪਰਮਾਤਮਾ ਦੀ ਪੂਜਾ, ਪੂਜਾ ਅਕਾਲ ਕੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਬਚਨ ਕਹਿਣ, ਇੱਕ ਪਰਮਾਤਮਾ ਦਾ ਨਾਮ ਜਪੋ। ਇੱਕ ਪਰਮਾਤਮਾ ਦਾ ਜਪਿਆ ਹੋਇਆ ਨਾਮ ਤੁਹਾਡਾ ਸਭ ਕੁਝ ਸਵਾਰ ਸਕਦਾ, ਪਰ ਇੱਕ ਪਰਮਾਤਮਾ ਨੂੰ ਛੱਡ ਕੇ ਤੁਸੀਂ ਕਦੀ ਕਿਤੇ ਜਾਂਦੇ ਹੋ, ਕਦੀ ਕੁਛ ਕਰਦੇ ਹੋ, ਕਦੀ ਕੁਝ ਕਰਦੇ ਹੋ, ਉਹ ਕਿਸੇ ਕੰਮ ਨਹੀਂ ਜਿਉਣਾ, ਕੇਵਲ ਇੱਕ ਪਰਮਾਤਮਾ ਦਾ ਜਪਿਆ ਹੋਇਆ ਨਾਮ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੇਖੋ ਸਾਡੇ ਤੇ ਕਿੰਨਾ ਤਰਸ ਕੀਤਾ। ਜਦੋਂ ਉਹ ਵੀ ਸੰਸਾਰ ਦੇ ਵਿੱਚ ਆਏ ਨੇ ਸਨ 1469 ਈਸਵੀ ਦੇ ਵਿੱਚ, ਉਹਨਾਂ ਨੇ ਵੀ ਵੇਖਿਆ ਵੀ ਬੰਦਾ ਦੁੱਖਾਂ ਦਾ ਮਾਰਿਆ ਹੋਇਆ, ਮੁਸੀਬਤਾਂ ਦਾ ਮਾਰਿਆ ਹੋਇਆ, ਦਰ ਦਰ ਤੇ ਸੁੱਖਾਂ ਦੀ ਭਾਲ ਵਾਸਤੇ ਤੁਰਿਆ ਫਿਰਦਾ, ਕਦੀ ਕੋਈ ਉਪਾਅ ਕਰਦਾ ਪਿਆ, ਕਦੀ ਕੁਝ ਕੰਮ ਕਰਦਾ ਪਿਆ, ਮੈਨੂੰ ਸੁੱਖ ਮਿਲ ਜਾਣ, ਮੇਰੇ ਦੁੱਖ ਕੱਟੇ ਜਾਣ। ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਰਸ ਕੀਤਾ, ਕਹਿਣ ਲੱਗੇ, ਬੰਦਿਆ ਸੱਚ ਜਾਣੀ ਤੇਰੇ ਦੁੱਖ ਵੀ ਕੱਟੇ ਜਾਣਗੇ, ਤੈਨੂੰ ਸੁੱਖ ਵੀ ਮਿਲ ਜਾਏਗਾ, ਤੇਰੀਆਂ ਮੁਸੀਬਤਾਂ ਦਾ ਵੀ ਹੱਲ ਹੋ ਜਾਏਗਾ, ਤੂੰ ਇੱਕ ਕਹਿਣਾ ਸਾਡਾ ਮੰਨ ਕੇ ਤੇ ਉਹ ਕੰਮ ਸ਼ੁਰੂ ਕਰ ਲਾ। ਪੁੱਛਿਆ ਜੀ ਉਹ ਕੰਮ ਕਿਹੜਾ ਹੈ, ਕਹਿਣ ਲੱਗੇ ਇੱਕ ਪਰਮਾਤਮਾ ਦੇ ਨਾਮ ਨੂੰ ਜਪ ਲਾ। ਇੱਕ ਤੇ ਬਾਣੀ ਨੇ ਬਹੁਤ ਜ਼ੋਰ ਦਿੱਤਾ, ਇੱਕ ਪਰਮਾਤਮਾ ਦੀ ਗੱਲ ਹੀ ਸਾਨੂੰ ਬਾਣੀ ਵਿੱਚ ਮਿਲੇਗੀ, ਹੋਰ ਕਿਸੇ ਦੇਵੀ ਦੇਵਤਿਆਂ ਦਾ, ਕਿਸੇ ਮੜੀਆਂ ਦਾ, ਕਿਸੇ ਸੂਰਜ ਦੀ ਪੂਜਾ ਦਾ ਜ਼ਿਕਰ ਨਹੀਂ ਮਿਲੇਗਾ। ਮੈਂ ਦੋ ਕੁ ਪ੍ਰਮਾਣ ਆਪ ਸੰਗਤਾਂ ਨਾਲ ਸਾਂਝੇ ਕਰਨੇ। ਇੱਕ ਦੇ ਪ੍ਰਥਾ ਹੈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੁਖਮਣੀ ਸਾਹਿਬ ਦੀ ਉਹਨਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ। ਅੱਜ ਸਿੱਖ ਜਗਤ ਵਿੱਚ ਸਭ ਤੋਂ ਵੱਧ ਤੁਸੀਂ ਇਸ ਬਾਣੀ ਦਾ ਪਾਠ ਕਰਦੇ ਹੋ, ਬੜੀ ਚੰਗੀ ਗੱਲ। ਸੁੱਖਾਂ ਦੀ ਮਣੀ, ਸੁੱਖ ਦੇਣ ਵਾਲੇ, ਬੰਦੇ ਦੀਆਂ ਚਿੰਤਾਵਾਂ ਖਤਮ ਕਰਨ ਵਾਲੇ, ਇੱਕ ਸੁਖਮਣੀ ਸਾਹਿਬ ਦਾ ਪਾਠ ਮੈਂ ਕਹਾਂਗਾ ਵੀ ਹਰੇਕ ਸਿੱਖ ਦਾ ਫਰਜ਼ ਬਣਦਾ। ਜਿੱਥੇ ਜਪਜੀ ਸਾਹਿਬ ਦਾ ਪਾਠ ਨੇਮ ਨਾਲ ਅਸੀਂ ਕਰਨਾ, ਪੰਜਾਂ ਬਾਣੀਆਂ ਦਾ ਅਸੀਂ ਨੇਮ ਨਾਲ ਕਰਨਾ, ਉੱਥੇ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੀਏ ਸੁਖਮਣੀ ਸਾਹਿਬ ਦੇ ਪਾਠ ਨੂੰ ਵੀ ਆਪਣੇ ਘਰ ਦੇ ਵਿੱਚ ਜਾਰੀ ਰੱਖੀਏ। ਜੇ ਇੱਕ ਦਿਨ ਦੇ ਵਿੱਚ ਅਸੀਂ ਸੰਪੂਰਨ ਪਾਠ ਨਹੀਂ ਕਰ ਸਕਦੇ, ਵੈਸੇ ਤੇ ਇੱਕ ਘੰਟਾ ਲੱਗਦਾ ਜੀ ਜਿਹੜੇ ਰਟੀਰ ਨਾਲ ਕਰਨ ਵਾਲੇ ਨੇ, ਜੇ ਆਪਾਂ ਬੜੇ ਟਿੱਕ ਕੇ ਕੁਝ ਆਰਾਮ ਨਾਲ ਕਰੀਏ, ਇੱਕ ਘੰਟੇ ਦੇ ਵਿੱਚ ਸੰਪੂਰਨ ਸੁਖਮਣੀ ਸਾਹਿਬ ਦਾ ਪਾਠ ਹੋ ਜਾਂਦਾ। ਜਿਵੇਂ ਆਪਾਂ ਪਾਠੀ ਸਿੰਘ ਦੀ ਗੱਲ ਕਰ ਲਈਏ ਜਾਂ ਗ੍ਰੰਥੀ ਸਿੰਘਾਂ ਦੀ ਗੱਲ ਕਰ ਲਈਏ, ਜਿਨ੍ਹਾਂ ਦੀ ਜ਼ਬਾਨ ਤੇ ਬਾਣੀ ਇੰਜ ਕਹਿ ਲਈਏ ਵੀ ਬੜੀ ਰੱਟੀ ਹੈ ਚੜੀ, ਉਹ ਜਦੋਂ ਪਾਠ ਕਰਦੇ ਨੇ ਤੇ ਇਹਨੂੰ ਪੌਣੇ ਘੰਟੇ ਦੇ ਵਿੱਚ ਵੀ ਕਰ ਲੈਂਦੇ ਨੇ, 45 ਮਿੰਟ ਦੇ ਵਿੱਚ। ਪਰ ਜੇ ਆਪਾਂ ਘਰ ਵਿੱਚ ਬੈਠ ਕੇ ਕਰਨਾ ਤੇ ਇੱਕ ਘੰਟੇ ਦੇ ਵਿੱਚ ਸੰਪੂਰਨ ਪਾਠ ਹੋ ਜਾਏ। ਤੇ ਸਾਡੇ ਸਿੱਖ ਜਗਤ ਵਿੱਚ ਮਹਾਂਪੁਰਖ ਕਹਿੰਦੇ ਨੇ, ਚੱਲ ਬੰਦਿਆ, ਚੱਲ ਤੂੰ ਪੰਜਾਂ ਬਾਣੀਆਂ ਦਾ ਨਿਤਨੇਮ ਵੀ ਕੀਤਾ, ਹੋਰ ਵੀ ਕੰਮ ਕਾਜ ਕਰਨੇ ਨੇ, ਚਲ ਇੱਕ ਘੰਟਾ ਵੀ ਨਹੀਂ ਤੂੰ ਬਹਿ ਕੇ ਸੁਖਮਣੀ ਸਾਹਿਬ ਦਾ ਪਾਠ ਕਰ ਸਕਦਾ। ਇੱਕ ਦਿਨ ਦੇ ਵਿੱਚ 12 ਅਸ਼ਟਪਦੀਆਂ ਕਰ ਲਿਆ, ਦੂਸਰੇ ਦਿਨ ਭੋਗ ਪੈ ਜਾਏ। ਜੇ ਇੰਨਾ ਵੀ ਨਹੀਂ ਤੇ ਇੱਕ ਦਿਨ ਦੇ ਵਿੱਚ ਜਿੱਥੇ ਨਿਤਨੇਮ ਕਰਦਾ ਨਾ, ਉਸੇ ਤੂੰ 6 ਅਸ਼ਟਪਦੀਆਂ ਕਰ ਲਿਆ ਕਰ। ਹੁਣ ਵੇਖੋ ਜੇ ਸੰਪੂਰਨ ਪਾਠ ਕਰਨਾ ਤੇ ਇੱਕ ਘੰਟਾ, ਜੇ 12 ਅਸ਼ਟਪਦੀਆਂ ਕਰਨੀਆਂ ਨੇ ਤੇ ਅੱਧਾ ਘੰਟਾ, ਤੇ ਜੇ 6 ਅਸ਼ਟਪਦੀਆਂ ਕਰਨੀਆਂ ਨੇ ਤੇ 15 ਮਿੰਟ ਦਾ ਸਮਾਂ ਲੈਣਾ। ਕਹਿਣ ਲੱਗੇ ਜੇ 6 ਅਸ਼ਟਪਦੀਆਂ ਵੀ ਰੋਜ਼ ਕਰ ਲਏ, ਚੌਥੇ ਦਿਨ ਸੰਪੂਰਨ ਸੁਖਮਣੀ ਸਾਹਿਬ ਦਾ ਭੋਗ ਪਾਏ, ਭਾਵ ਦਰਸ਼ਨ ਹੋ ਜਾਣ। ਖੈਰ, ਪਰ ਜ਼ਰੂਰ ਸਿੱਖਿਆ ਕਰਿਆ ਕਰੋ। ਪਰ ਸਿੱਖ ਜਗਤਾਂ ਤੇ ਬਹੁਤ ਵੱਡੀ ਬਖਸ਼ਿਸ਼, ਹਰੇਕ ਗੁਰਦੁਆਰਾ ਸਾਹਿਬ ਦੇ ਵਿੱਚ ਸੁਖਮਣੀ ਸਾਹਿਬ ਦਾ ਪਾਠ ਰੋਜ਼ ਹੁੰਦਾ। ਆਪਾਂ ਇਸ ਅਸਥਾਨ ਤੇ ਜਦੋਂ ਅੰਮ੍ਰਿਤ ਵੇਲੇ ਪ੍ਰਕਾਸ਼ ਕਰਦੇ ਹਾਂ ਨਾ, ਸਭ ਤੋਂ ਪਹਿਲਾਂ ਪ੍ਰਕਾਸ਼ ਕਰਨ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਸੰਪੂਰਨ ਕਰਦੇ, ਤੁਸੀਂ ਸੁਣਦੇ, ਉਸ ਤੋਂ ਬਾਅਦ ਪੰਜਾਂ ਬਾਣੀ ਨਿਤਨੇਮ ਹਰੇਕ ਗੁਰਦੁਆਰਿਆਂ ਦੇ ਵਿੱਚ ਹੁੰਦਾ। ਸ਼ਾਮ ਦੇ ਸਮੇਂ ਕਈ ਗੁਰਦੁਆਰਿਆਂ ਦੇ ਵਿੱਚ ਬੀਬੀਆਂ ਦੀ ਰੂਟੀਨ ਗੁਰੂ ਘਰ ਦੇ ਵਿੱਚ ਜਾ ਕੇ ਸੁਖਮਣੀ ਸਾਹਿਬ ਦਾ ਪਾਠ ਕਰਨਾ। ਮੈਨੂੰ ਪਤਾ ਇੰਡੀਆ ਦੇ ਵਿੱਚ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਨਾ, ਅੱਜ ਵੀ ਉੱਥੇ ਉਸ ਤੋਂ 1.25 ਮਹੀਨਾ ਪਹਿਲਾਂ, 40 ਦਿਨ ਪਹਿਲਾਂ, ਗੁਰੂ ਘਰ ਦੇ ਵਿੱਚ ਇਸਤਰੀ ਸਤਸੰਗ ਸਭਾ ਜਿਹੜੀਆਂ ਬਣੀਆਂ ਨੇ ਨਾ ਸਾਡੀਆਂ ਬੀਬੀਆਂ, ਉਹ ਜਿਹੜਾ ਵੀ ਉਹਨਾਂ ਦੇ ਮਹੱਲੇ ਵਿੱਚ ਗੁਰਦੁਆਰਾ, 40 ਦਿਨ ਪਹਿਲਾਂ ਸੁਖਮਣੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਂਦੀ ਹੈ। ਤੇ ਸਮਾਂ ਉਹਨਾਂ ਨੇ ਰੱਖਿਆ ਹੁੰਦਾ 2-2.5 ਵਜੇ ਤੋਂ ਬਾਅਦ ਦਾ, ਸ਼ਾਮ ਦਾ, ਉਦੋਂ ਕਿਉਂਕਿ ਬੀਬੀਆਂ ਵੀ ਸਵੇਰੇ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਜਾਂਦੀਆਂ, ਦੁਪਹਿਰ ਦੇ ਸਮੇਂ ਸਮਾਂ ਮਿਲ ਜਾਂਦਾ। ਤੇ ਨਾਲ ਉਹਨਾਂ ਨੇ ਪਾਠ ਕਰਨ ਤੋਂ ਬਾਅਦ ਫਿਰ ਠੰਡੇ ਜਲ ਦੀ ਛਬੀਲ ਵੀ ਲਾਉਣੀ। ਇਹ ਸਿੱਖੀ ਦਾ ਪ੍ਰਚਾਰ, ਸਿੱਖਾਂ ਦਾ ਟੰਗ ਹੈ ਆਪਣਾ ਪ੍ਰਚਾਰ ਕਰਨ ਦਾ, ਅੱਜ ਵੀ ਉਹ ਪਾਠ ਕਰਦੀ ਹੈ। ਮੈਂ ਉਹਦੇ ਵਿੱਚੋਂ ਪ੍ਰਮਾਣ ਸਾਂਝਾ ਕਰਨ ਲੱਗਾ। ਇੱਕ ਦੀ ਗੱਲ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬੜਾ ਜ਼ੋਰ ਦਿੱਤਾ। ਇੱਕ ਪਦਾ ਮੈਂ ਪੜ੍ਹਦੇ ਹਾਂ, ਇੱਕ ਪਦੇ ਦੇ ਵਿੱਚ ਤੁਸੀਂ ਘਰ ਜਾ ਕੇ ਗਿਣਤੀ ਕਰਿਓ, 8 ਪੰਕਤੀਆਂ ਦੇ ਵਿੱਚ 13 ਵਾਰੀ ਇੱਕ ਪਰਮਾਤਮਾ ਦਾ ਨਾਮ ਲਿਆ, ਇੱਕ ਪਰਮਾਤਮਾ ਦਾ ਜ਼ਿਕਰ ਕੀਤਾ, ਬਾਰ ਬਾਰ ਇੱਕ, ਬਾਰ ਬਾਰ ਇੱਕ, 13 ਵਾਰੀ। ਉਹ ਬੋਲ ਨੇ ਇੱਕੋ ਜਪ ਇੱਕੋ ਸਾਲਾ ਹੈ, ਪ੍ਰਕਰਨ ਧਿਆਨ ਵਿੱਚ ਰੱਖਿਆ ਜੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਵਾਹਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਜ ਹੁਕਮਨਾਮੇ ਦੇ ਵਿੱਚ ਕਹਿੰਦੇ ਪਏ ਨੇ, ਜਪੋ ਤਾਂ ਇੱਕੋ ਨਾਮ ਪਰਮਾਤਮਾ ਦਾ ਨਾਮ ਜਪਿਆ, ਇੱਕੋ ਪਰਮਾਤਮਾ ਦਾ ਨਾਮ, ਹੋਰ ਕਿਸੇ ਨੂੰ ਛੱਡਦੇ, ਕਿੱਥੇ ਕਿਤੇ ਦਰ ਦਰ ਤੇ ਭੜਕਦਾ ਫਿਰ, ਕੇਵਲ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ। ਤੇ ਇੱਕ ਦੀ ਗੱਲ ਬਾਰ ਬਾਰ ਸਾਨੂੰ ਬਾਣੀ ਵਿੱਚ ਪੜ੍ਹਨ ਨੂੰ ਮਿਲਦੀ। ਮਹਾਰਾਜ ਜੀ ਕਹਿੰਦੇ ਨੇ, ਏਕੋ ਜਪ ਏਕੋ ਸਾਲਾਹੇ ਏਕ ਸਿਮਰ एको मन आहे, एक सके गुण गाओ अनंत, मन तन जाप एक भगवंत, एको एक एक हर आप, पूर्ण पूर रहो प्रभ व्याप, अनक विस्थार एक ते भय, एक अराध प्राशित है। प्राशित पता किन्नू कहने पापा नू, जिहड़े असीं पाप कीते ना सारी जिंदगी। महाराज कहिंदे एक अराध प्राशित गए, मन तन अंतर एक प्रभ राता, गुर प्रसाद नानक एक जत। अठ पंक्तियां दे विच ना, अठ लाइनां दे विच 13 वारी एक दी महाराज जी ने वरतों की। एक मैं होर प्रमाण सांझा कर दें, जो पट साहिबाना ने धन गुरु अमरदास महाराज जी की वड्याई विच बचन चारण कीते, जिन्हों भट्टां दे सवैये कहिंदे ने, उन्हां सवैयां दे विच गुरु अमरदास महाराज जी की वड्याई विच 22 सवैये उन्हां ने उच्चारण कीते। धन गुरु रामदास महाराज जी की वड्याई विच भट्ट साहिबाना ने 60 सवैये उच्चारण कीते। जदों गुरु अमरदास महाराज जी की वारी आई ना, एक बार सिखा ने पूछा सी धन गुरु अमरदास महाराज, किसी ने सवाल कर दिता है कि तुहानू लोकी नथावां कहिंदे सन, कि अमरु नथावां टुक्कर दी खातर कुड़मां दे घर दे विच पाणी ढोंदा पिया, बुढ़े बारे बच्चियां ने नहीं सांभिया, इत्थे रोटी दी खातर बुजुर्ग अवस्था विच पाणी ढो। उन्हां लोकां नू की पता सी कि गुरु दे दर ते टुकर वास्ते नहीं, गुरमुख गुरु की बख्शिश लैण वास्ते यह बुजुर्ग सेवा पिया कर दे। ते किसी ने कह दिता महाराज तुहानू लोकी नथावां कहिंदे सी, पर अज तुसी निमाणियां दे माण बन गए हो, नताणियां दे ताण बन गए हो, न्योटियां दी ओट बन गए हो, नतेरियां दी तिर बन गए हो, न्यासरियां दे आसरे बन गए हो। किहड़ी ऐसी कमाई कीती, ਕਿਹੜਾ ਐਸਾ ਕਰਮ ਕੀਤਾ, ਉਸ ਕਰਮ ਕਰਨ ਤੋਂ ਬਾਅਦ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੰਘਾਸਣ ਮਿਲ ਗਿਆ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਤੁਹਾਡੇ ਚਰਨਾਂ ਵਿੱਚ ਮੱਥਾ ਟੇਕਦੇ ਨੇ, ਅਕਬਰ ਬਾਦਸ਼ਾਹ ਵਰਗਾ ਦਿੱਲੀ ਤੋਂ ਚੱਲ ਕੇ ਤੇ ਗੋਇੰਦਵਾਲ ਸਾਹਿਬ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ, ਕਿਹੜੀ ਕਮਾਈ ਕੀਤੀ ਜੀ। ਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ ਸੀ, ਕਹਿਣ ਲੱਗੇ ਇੱਕ ਨੂੰ ਸਿਮਰਿਆ, ਇੱਕ ਦੀ ਭਗਤੀ ਕੀਤੀ, ਇੱਕ ਦੀ ਬੰਦਗੀ ਕੀਤੀ। ਤੇ ਉਹਨਾਂ ਦੀ ਇੱਕ ਇਸ ਵਿਚਾਰ ਨੂੰ ਭੱਟ ਸਾਹਿਬਾਨਾਂ ਨੇ ਆਪਣੀ ਰਸਨਾ ਤੋਂ ਬਚਨ ਕਹਿ ਕੇ ਉਚਾਰਨ ਕੀਤੇ ਨੇ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਪਾਂ ਪੜ੍ਹਦੇ। ਕਹਿੰਦੇ ਨੇ ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਆ। ਇਹ ਧੰਨ ਗੁਰੂ ਅਮਰਦਾਸ ਮਹਾਰਾਜ, ਆਹ ਕਮਾਈ ਕੀਤੀ ਤੁਸੀਂ ਗੁਰੂ ਅਮਰਦਾਸ ਮਹਾਰਾਜ, ਤੁਸੀਂ ਇੱਕ ਨੂੰ ਹੀ ਪੜਿਆ, ਤੁਸੀਂ ਮਨ ਵਿੱਚ ਵੀ ਇੱਕ ਨੂੰ ਧਾਰਨ ਕੀਤਾ, ਤੇ ਤੁਸੀਂ ਪਛਾਣ ਵੀ ਕੇਵਲ ਇੱਕ ਦੀ ਕੀਤੀ, ਹੋਰ ਕਿਸੇ ਦੀ ਦੇਵੀ ਦੇਵਤਾ ਕਿਸੇ ਦੀ ਪਛਾਣ ਨਹੀਂ ਕੀਤੀ, ਇੱਕ ਨਾਲ ਜੁੜ ਗਏ। ਨੈਣ ਬੈਣ ਮੋਹੇ, ਇੱਥੇ ਬਸਰਾਮ ਲਾਵਾਂ, ਤਿੰਨ ਗੱਲਾਂ। ਤੁਹਾਡੇ ਨੇਤਰਾਂ ਵਿੱਚ ਵੀ ਇੱਕ ਹੈ, ਨੈਣ ਕਹਿੰਦੇ ਨੇ ਅੱਖਾਂ ਨੂੰ, ਬੈਣ ਕਹਿੰਦੇ ਨੇ ਬਚਨਾਂ ਨੂੰ, ਤੁਹਾਡੇ ਬੋਲਾਂ ਵਿੱਚ ਵੀ ਇੱਕ ਹੈ ਮੋਹੇ, ਤੇ ਤੁਹਾਡੇ ਮੂੰਹ ਵਿੱਚ ਵੀ ਇੱਕ ਪਰਮਾਤਮਾ। ਇੱਕ ਇੱਕ ਤੋਂ ਠਾਏ ਨਾ ਜਾਣੇ, ਇੱਕ ਤੋਂ ਬਿਨਾਂ ਤੁਸੀਂ ਹੋਰ ਕਿਸੇ ਨੂੰ ਨਹੀਂ ਪਛਾਣਿਆ, ਕਿਸੇ ਦੇ ਦਰ ਤੇ ਤੁਸੀਂ ਨਹੀਂ ਜੇ ਕਹਿ ਵੀ ਮੈਂ ਇੱਕ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਚਲਾ ਜਾਵਾਂ। ਸੁਪਨ ਇੱਕ ਪਰ ਤੱਕ ਇੱਕ, ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਨੂੰ ਤੇ ਸੁਪਨੇ ਵੀ ਇੱਕ ਦੇ ਆਉਂਦੇ, ਤੇ ਕੋਈ ਸ਼ੱਕ ਨਹੀਂ, ਜਿਹੜਾ ਦਿਨ ਵੇਲੇ ਇੱਕ ਇੱਕ ਇੱਕ ਨਾਲ ਜੁੜਦਾ ਹੈ ਨਾ, ਪਰਮਾਤਮਾ ਨਾਲ ਜੁੜਦਾ ਹੈ, ਉਹਨੂੰ ਸੁਪਨੇ ਵੀ ਇੱਕ ਦੇ ਆਉਂਦੇ। ਤੁਸੀਂ ਕਦੀ ਇਹ ਪਰਤਾ ਕੇ ਵੇਖਿਆ ਜੇ, ਜਿਹੜਾ ਬੰਦਾ ਸਾਰਾ ਦਿਨ ਬਾਣੀ ਪੜ੍ਹਦਾ ਰਹੇਗਾ ਨਾ, ਧਿਆਨ ਇੱਧਰ ਰਹੇਗਾ, ਉਹ ਸੁਪਨੇ ਵਿੱਚ ਵੀ ਕਈ ਵਾਰੀ ਚੌਪੀ ਸਾਹਿਬ ਦਾ ਪਾਠ ਕਰੀ ਜਾਂਦਾ, ਵਾਹਿਗੁਰੂ ਵਾਹਿਗੁਰੂ ਬੋਲੀ ਜਾਂਦੇ, ਬੜੀ ਵੱਡੀ ਬਖਸ਼ਿਸ਼ ਹੈ, ਕਿਉਂਕਿ ਉਹਨੂੰ ਸੁਪਨੇ ਆਉਣੇ ਨੇ ਇੱਕ ਦੇ, ਜਿਹੜਾ ਦਿਨ ਵੇਲੇ ਇੱਕ ਤਾਂ ਨਾਲ ਜੁੜੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਵੇਖੋ, ਭੱਟ ਸਾਹਿਬਾਨ ਕਹਿੰਦੇ ਨੇ, ਹੇ ਧੰਨ ਗੁਰੂ ਅਮਰਦਾਸ ਮਹਾਰਾਜ, ਸੁਪਨ ਇੱਕ ਪ੍ਰਤੱਖ ਇੱਕ, ਤੁਹਾਨੂੰ ਸੁਪਨੇ ਵੀ ਇੱਕ ਦੇ ਆਉਂਦੇ ਨੇ, ਤੇ ਤੁਸੀਂ ਪ੍ਰਤੱਖ ਸਾਰੀਆਂ ਜਗ੍ਹਾ ਤੇ ਇੱਕ ਨੂੰ ਮਹਿਸੂਸ ਕਰਦੇ। ਇੱਕ ਸਮੈ ਲੀਨੋ,
1: ਤੇ ਉਹਦੇ ਵਿੱਚ ਤੁਸੀਂ ਲੀਨ ਰਹਿੰਦੇ ਹੋ। ਤੀਸ ਇੱਕ, ਤੀਸ ਦੇ ਅਰਥ ਕੀਤੇ ਨੇ 30 ਦਿਨਾਂ ਦੇ ਵਿੱਚ, ਮਹੀਨੇ ਦੇ ਵਿੱਚ, ਹਰ ਦਿਨ ਤੁਸੀਂ ਇੱਕ ਨਾਲ ਜੁੜਦੇ ਹੋ 30 ਦਿਨ। ਤੀਸ ਇੱਕ ਅਰ ਪੰਜ, ਪੰਜ ਦੇ ਅਰਥ ਨੇ ਪੰਜਾਂ ਤੱਤਾਂ ਦਾ ਸਰੀਰ, ਹਰੇਕ ਪੰਜਾਂ ਤੱਤਾਂ ਦੇ ਸਰੀਰ ਤੋਂ ਭਾਵ ਹਰੇਕ ਮਨੁੱਖ ਦੇ ਵਿੱਚ ਇੱਕ ਨੂੰ ਵੇਖਦੇ ਹੋ। ਤੀਸ ਇੱਕ ਅਰ ਪੰਜ ਸਿੱਧ, ਪੈਂਤੀਸ ਨਾ ਖੀਣ। ਪੈਂਤੀਸ ਦੇ ਅਰਥ ਪਤਾ ਕੀ ਨੇ? 35 ਅੱਖਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾ 35 ਅੱਖਰਾਂ ਨੇ ਨਾ, ਕਹਿਣ ਲੱਗੇ ਇਹਨਾਂ 35 ਅੱਖਰਾਂ ਦੇ ਵਿੱਚ ਵੀ ਤੁਸੀਂ ਇੱਕ ਦੇ ਨਾਲ ਹੀ ਸਾਂਝ ਪਾਈ, ਇੱਕ ਨੂੰ ਵੇਖਦੇ ਹੋ। ਤੇ ਅਖੀਰ ਵਿੱਚ ਕਹਿੰਦੇ ਨੇ ਇੱਕੋ ਜੇ ਲੱਖ ਲੱਖੋ ਅਲੱਖ ਹੈ ਉਸ ਪਰਮਾਤਮਾ ਨੂੰ, ਕਿਹੜਾ? ਜਿਹੜਾ ਲੱਖਾਂ ਨੂੰ ਬਣਾਉਣ ਵਾਲਾ, ਲੱਖਾਂ ਤੋਂ ਬਾਅਦ ਹੋਰ ਬੇਅੰਤ ਲੱਖਾਂ ਨੂੰ ਬਣਾਉਣ ਵਾਲਾ ਅਲੱਖ ਹੈ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਇੱਕ ਕਰ ਵਰਣਿਓ, ਹਰ ਰੋਜ਼ ਤੁਸੀਂ ਇੱਕ ਦਾ ਹੀ ਵਰਣਨ ਕਰਦੇ, ਇੱਕ ਨੂੰ ਬਿਆਨ ਕਰਦੇ। ਜੇ ਗੁਰ ਅਮਰਦਾਸ ਜਾਲਪ ਭਣੇ, ਗੁਰ ਅਮਰਦਾਸ ਜਾਲਪ ਭਣੇ, ਜਾਲਪ ਭੱਟ ਦਾ ਨਾਂ ਹੈ, ਭਣੇ ਦੇ ਅਰਥ ਨੇ ਕਹਿੰਦਾ ਪਿਆ, ਹੇ ਧੰਨ ਗੁਰੂ ਅਮਰਦਾਸ ਮਹਾਰਾਜ, ਤੁਹਾਡੀ ਵਡਿਆਈ ਵਿੱਚ ਮੈਂ ਜਾਲਪ ਭੱਟ ਕਹਿੰਦਾ ਪਿਆ, ਤੂੰ ਇੱਕ ਲੋੜ ਹੈ ਇੱਕ ਮੰਨਿਓ, ਤੂੰ ਇੱਕ ਨੂੰ ਲੋੜਦਾ, ਤੂੰ ਇੱਕ ਨੂੰ ਮੰਨਦਾ, ਤੇ ਇੱਕ ਦੇ ਸਾਹਮਣੇ ਆਪਣਾ ਸਿਰ ਝੁਕਾਉਣਾ। ਬਸ ਜਿਹੜਾ ਇੱਕ ਦੇ ਸਾਹਮਣੇ ਝੁਕ ਜਾਂਦਾ ਹੈ ਨਾ, ਸਾਰੀ ਦੁਨੀਆਂ ਦੇ ਲੋਕ ਉਹਦੇ ਚਰਨਾਂ ਵਿੱਚ ਝੁਕ ਜਾਂਦੇ। ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ। ਇੱਕ ਹੋਰ ਬਚਨ ਸਾਂਝਾ ਕਰਾਂ ਮੈਂ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਂ ਦੀ ਵਿਆਖਿਆ ਨਾ ਭਾਈ ਨੰਦ ਲਾਲ ਜੀ ਨੇ ਕੀਤੀ। ਪਹਿਲਾ ਅੱਖਰ ਪੈਂਦਾ ਨੰਨਾ, ਨੰਨੇ ਦੇ ਨਾਲ ਕੰਨਾ, ਉਸ ਤੋਂ ਬਾਅਦ ਫਿਰ ਨੰਨਾ ਆਉਂਦਾ ਤੇ ਫਿਰ ਕੱਕਾ ਆਉਂਦਾ। ਇਹਨਾਂ ਦੇ ਅੱਖਰਾਂ ਦੀ ਬੜੀ ਵਿਆਖਿਆ ਵੱਡੀ ਕੀਤੀ ਇਹਨਾਂ ਨੇ, ਮੈਂ ਫਿਰ ਕਿਸੇ ਦਿਨ ਕਰਾਂਗਾ। ਪਰ ਇੱਕ ਚੀਜ਼ ਦੀ ਮੈਂ ਵਿਆਖਿਆ ਕਰਨੀ, ਉਹ ਕਹਿੰਦੇ ਨੇ ਨਾਨਕ ਦੇ ਨਾਲ ਨੰਨੇ ਦੇ ਕੰਨਾ ਜਿਹੜਾ ਲੱਗਾ ਹੈ ਨਾ, ਨੰਨੇ ਦੇ ਵੀ ਅਰਥ ਬਣ ਗਏ ਨੇ, ਫਿਰ ਨੰਨੇ ਦੇ ਦੋ ਵਾਰੀ ਨੰਨਾ ਅੱਖਰ ਆਉਂਦਾ, ਉਹਦੇ ਦੋਵਾਂ ਦੇ ਅਰਥ ਕਰਕੇ ਕੱਕੇ ਦੇ ਵੀ ਅਰਥ ਕਰ ਦਿੱਤੇ ਨੇ। ਤੇ ਪੁੱਛਿਆ ਸੀ ਵੀ ਕੰਨੇ ਦੇ ਅਰਥ ਤੁਸੀਂ ਕੀ ਕਰੋਗੇ ਭਾਈ ਨੰਦ ਲਾਲ ਸਾਹਿਬ ਜੀ? ਉਹ ਕਹਿੰਦੇ ਨੇ ਭਲਿਓ, ਜਿਹੜਾ ਇੱਕ ਕੰਨਾ ਲੱਗਾ ਹੈ ਨਾ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਦੇ ਅਰਥ ਕੀਤੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਦਾ ਪ੍ਰਚਾਰ ਕਰਨ ਵਾਸਤੇ ਆਏ ਨੇ ਤੇ ਇੱਕ ਨਾਲ ਹੀ ਜੁੜੇ ਨੇ ਉਹ ਕੰਨੇ ਦਾ, ਕਿਉਂਕਿ ਏਕਾ ਵਰਗਾ ਹੁੰਦਾ ਨਾ। ਬਸਾ ਬਚਨ ਅੱਜ ਮਹਾਰਾਜ ਜੀ ਦੇ ਪੱਲੇ ਬੰਨ ਕੇ ਜਾਈਏ। ਮਹਾਰਾਜ ਕਹਿਣ ਲੱਗੇ ਛੜ ਦੇ ਦਰ ਦਰ ਤੇ ਚੁੱਕਣਾ, ਛੜ ਦੇ ਦਰ ਦਰ ਤੇ ਭਟਕਣਾ, ਬਸ ਇੱਕ ਪਰਮਾਤਮਾ ਦੇ ਨਾਮ ਨੂੰ ਜਪ। ਅੱਜ ਉਹਨਾਂ ਉਹ ਬਚਨ ਕਹਿੰਦੇ ਜਪੋ ਹੋ ਤਾਂ ਇੱਕ ਨਾਮਾ, ਉਹ ਸਿੱਖਾ ਤੇਰੇ ਸਾਹਮਣੇ ਮੈਂ ਹੱਥ ਜੋੜ ਕੇ ਕਹਿੰਦਾ ਪਿਆ, ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਪਰਮਾਤਮਾ ਦਾ ਨਾਮ ਜਪਿਆ ਕਰ, ਇੱਕ ਨੂੰ ਧਿਆਇਆ ਕਰ, ਅਵਰ ਨਿਰਾਫਲ ਕੰਮ ਇੱਕ ਨੂੰ ਛੱਡ ਕੇ ਹੋਰ ਜਿਹੜੇ ਵੀ ਧਰਮ ਕਰਨ ਦੇ ਕਰਮ ਕਰਦਾ ਪਿਆ ਨਾ, ਉਹ ਨਿਰਾਫਲ ਹੀ, ਉਹਨਾਂ ਵਿੱਚੋਂ ਕੋਈ ਫਲ ਨਹੀਂ ਆਉਣ, ਉਹਨਾਂ ਵਿੱਚੋਂ ਕੋਈ ਪ੍ਰਾਪਤੀ ਨਹੀਂ ਆਉਣ। ਇਸੇ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਹਿੰਦੇ ਜਪ ਮਨ ਸਤਨਾਮ, ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ, ਕਾਖੀ ਏਕੇ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਦਾਰੋ। ਨਾਮ ਹੈ ਜਿਹੜਾ ਸਾਡੀਆਂ ਝੋੜੀਆਂ ਭਰ ਸਕਦਾ। ਪ੍ਰਾਣੀ ਏਕੋ ਨਾਮ ਧਿਆਵੋ, ਤੇ ਕੀ ਹੋਏਗਾ ਜੀ, ਆਪਣੀ ਪਤ ਸੇਤੀ ਕਰ ਜਾ, ਆਪਣੀ ਪਤ ਲੈ ਕੇ ਰੱਬ ਦੇ ਘਰ ਦੇ ਵਿੱਚ ਜਾਏਗਾ, ਤੂੰ ਬੇਪਤ ਨਹੀਂ ਹੋਏਗਾ ਜੇ ਪਰਮਾਤਮਾ ਦਾ ਨਾਮ ਜਪੇਗਾ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ, ਬਹੁ ਸ਼ਾਸਤਰ ਬਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਤੇ ਫਿਰ ਸਿੱਖਾਂ ਪੁੱਛਿਆ, ਮਹਾਰਾਜ ਜਦੋਂ ਅਸੀਂ ਇੱਕ ਨੂੰ ਧਿਆਵਾਂਗੇ ਉਹ ਕਿਵੇਂ ਸਾਡੇ ਹਿਰਦੇ ਵਿੱਚ ਵਸੇਗਾ, ਕਿਵੇਂ ਉਹਦੇ ਦਰਸ਼ਨ ਹੋਣਗੇ? ਫਿਰ ਕੁਝ ਐਗਜ਼ੈਂਪਲਾਂ ਮਹਾਰਾਜ ਜੀ ਨੇ ਬਾਕੀ ਪੰਕਤੀਆਂ ਵਿੱਚ ਦਿੱਤੀਆਂ। ਮਹਾਰਾਜ ਜੀ ਕਹਿੰਦੇ ਨੇ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਓ। ਕਹਿਣ ਲੱਗੇ ਵੀ ਜਿਵੇਂ ਕਿਤੇ ਸਵਾਣੀ ਭਾਂਡੇ ਨੂੰ ਸਾਫ਼ ਕਰਦੀ ਹੈ, ਉਹਦੇ ਵਿੱਚ ਦੁੱਧ ਨੂੰ ਪਾਉਂਦੀ, ਗਰਮ ਕਰਦੀ, ਜਾਗ ਲਾਉਂਦੀ, ਕਿਉਂਕਿ ਤੱਤ ਸਾਰ ਸਾਨੂੰ ਮਿਲਣਾ ਚਾਹੀਦਾ ਨਾ। ਜਿਵੇਂ ਦੁੱਧ ਦੇ ਵਿੱਚ ਤੱਤ ਸਾਰ ਹੈ ਮੱਖਣ ਤੇ ਘਿਓ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਤੱਤ ਸਾਰ ਹੈ ਇੱਕ ਪਰਮਾਤਮਾ ਦੇ ਨਾਲ ਸਾਂਝ ਬਣ ਜਾਣੀ, ਇੱਕ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਣਾ। ਕਹਿਣ ਲੱਗੇ ਆਪਣੇ ਸਰੀਰ ਰੂਪੀ ਭਾਂਡੇ ਨੂੰ ਸਾਫ਼ ਕਰ, ਇਹਦੇ ਵਿੱਚ ਨਿੰਦਿਆ ਨਾ ਪਾ, ਇਹਦੇ ਵਿੱਚ ਵਿਕਾਰਾਂ ਦੀ ਮੈਲ ਨਾ ਇਕੱਠੀ ਹੋਣ ਦੇ। ਕਹਿਣ ਲੱਗੇ ਇਸ ਭਾਂਡੇ ਨੂੰ ਸਾਫ਼ ਕਰ ਤੇ ਫਿਰ ਦੁੱਧ ਪਾ, ਕਿਹੜਾ ਦੁੱਧ ਪਾਉਣਾ? ਕਹਿਣ ਲੱਗੇ ਚੰਗੇ ਕਰਮਾਂ ਦਾ। ਆ ਜਿਹੜੇ ਅਸੀਂ ਰੋਜ਼ ਕੰਮ ਕਰ ਰਹੇ ਹਾਂ, ਆ ਤੁਸੀਂ ਅੰਮ੍ਰਿਤ ਵੇਲੇ ਬਾਣੀ ਸੁਣ ਰਹੇ ਹੋ, ਇਹ ਸਾਡੇ ਅੰਦਰ ਚੰਗਾ ਦੁੱਧ ਪੈ ਰਿਹਾ। ਤੁਸੀਂ ਗੁਰੂ ਦੀ ਸੰਗਤ ਵਿੱਚ ਬੈਠੇ ਹੋ, ਨਿਤਨੇਮ ਕਰ ਰਹੇ ਹੋ, ਇਹ ਚੰਗਾ ਕਰਮ ਹੈ ਨਾ। ਆ ਚੰਗੇ ਕਰਮਾਂ ਦਾ ਅੰਦਰ ਦੁੱਧ ਇਕੱਠਾ ਕਰਨਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਸਰੀਰ ਰੂਪੀ ਭਾਂਡੇ ਨੂੰ, ਹਿਰਦੇ ਨੂੰ ਸਾਫ਼ ਕਰੋ, ਫਿਰ ਇਹਦੇ ਵਿੱਚ ਦੁੱਧ ਕਰਮ, ਕਰਮ ਦੇ ਅਰਥ ਨੇ ਕੰਮ ਜਿਹੜੇ ਅਸੀਂ ਕਰਦੇ ਹਾਂ, ਚੰਗੇ ਕਰਮਾਂ ਦਾ ਦੁੱਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਜਦੋਂ ਸ਼ੁਭ ਕਰਮਾਂ ਦਾ ਦੁੱਧ ਅਸੀਂ ਪਾ ਲਿਆ ਨਾ, ਤੇ ਫਿਰ ਇੱਕ ਹੋਰ ਕੰਮ ਕਰਨਾ, ਸੁਰਤ ਸਮਾਇਣ, ਆਪਣੀ ਸੁਰਤ ਨੂੰ ਖਿੰਡਾ ਨਹੀਂ ਦੇਣਾ, ਧਿਆਨ ਨੂੰ ਵਿਕਾਰਾਂ ਵੱਲ ਨਹੀਂ ਜਾਣ ਦੇਣਾ, ਲਾਲਚ ਵਾਲੇ ਪਾਸੇ ਨਹੀਂ, ਮਾੜੇ ਪਾਸੇ ਨਹੀਂ ਜਾਣ ਦੇਣਾ, ਸੁਰਤ ਨੂੰ ਪਰਮਾਤਮਾ ਦੇ ਚਰਨਾਂ ਵੱਲ ਲੈ ਕੇ ਜਾਣਾ, ਗੁਰੂ ਦੇ ਚਰਨਾਂ ਵੱਲ ਲੈ ਕੇ ਜਾਣਾ। ਹੋਏ ਨਿਰਾਸ਼ ਜਮਾਵ, ਦੁਨੀਆਂ ਵੱਲੋਂ ਆਪਣੇ ਆਪ ਨੂੰ ਥੋੜਾ ਜਿਹਾ ਉਪਰਾਮ ਕਰਨਾ, ਵੱਖਰਾ ਕਰਨਾ, ਵੀ ਠੀਕ ਹੈ ਦੁਨੀਆਂ ਵਿੱਚ ਸੰਸਾਰ ਵਿੱਚ ਰਹਿਣਾ, ਸੰਸਾਰ ਵਿੱਚ ਰਹਿ ਕੇ ਸਮਾਂ ਕੱਢ ਕੇ ਨਿਰੰਕਾਰ ਵਾਲੇ ਪਾਸੇ ਧਿਆਨ, ਉਹਨੂੰ ਕਹਿੰਦੇ ਨੇ ਹੋਏ ਨਿਰਾਸ਼ ਜਮਾਵ, ਇਹ ਜਾਗ ਲਾਉਣੀ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ ਰਹਾਓ। ਅਗਲੀ ਪੰਕਤੀ, ਇਹ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਕਿਉਂਕਿ ਜਦੋਂ ਦੁੱਧ ਰਿੜਕਿਆ ਜਾਂਦਾ ਸੀ ਨਾ, ਉਹਨੂੰ ਇੱਕ ਜੁਗਤੀ ਹੁੰਦੀ ਸੀ, ਦੁੱਧ ਦੇ ਵਿੱਚੋਂ ਰਿੜਕ ਕੇ ਦਹੀਂ ਨੂੰ ਰਿੜਕਣਾ ਤੇ ਉਹਦੇ ਵਿੱਚੋਂ ਮੱਖਣ ਕੱਢਣਾ, ਫਿਰ ਗਰਮ ਕਰਕੇ ਘਿਓ ਪ੍ਰਾਪਤ ਕਰਨਾ, ਤੱਤ ਮਿਲ ਗਿਆ ਨਾ ਸਾਨੂੰ। ਮਹਾਰਾਜ ਕਹਿਣ ਲੱਗੇ ਆ ਤੈਨੂੰ ਦੱਸੀਏ ਵੀ ਜਿਵੇਂ ਕਿਤੇ ਸਵਾਣੀਆਂ ਦਹੀਂ ਨੂੰ ਰਿੜਕਦੀਆਂ ਨੇ ਨਾ, ਤੇ ਉਸ ਵੇਲੇ ਮਧਾਣੀਆਂ ਹੁੰਦੀਆਂ ਸਨ, ਹੁਣ ਤੇ ਇਲੈਕਟ੍ਰੋਨਿਕ ਜ਼ਮਾਨਾ ਆ ਗਿਆ, ਸਿਸਟਮ ਸਾਰਾ ਬਦਲ ਗਿਆ। ਕਹਿਣ ਲੱਗੇ ਉਸ ਵੇਲੇ ਆਪਣੇ ਹੱਥ ਵਿੱਚ ਉਹ ਸਵਾਣੀ ਦੁੱਧ ਰਿੜਕੇ ਮੈਂ ਈਟੀ ਫੜਦੀ, ਇੱਟੀਆਂ ਦੋ ਲੱਕੜ ਦੀਆਂ ਇੰਜ ਕਹਿ ਲਏ ਵੀ ਗੁੱਲੀਆਂ ਜਿਹੀ ਹੁੰਦੀਆਂ, ਉਹਨਾਂ ਨਾਲ ਰੱਸੀ ਬੰਨੀ ਹੁੰਦੀ, ਉਹਨੂੰ ਬਾਰ ਬਾਰ ਖਿੱਚਦੇ। ਕਹਿਣ ਲੱਗੇ ਇਸੇ ਤਰ੍ਹਾਂ ਤੂੰ ਆਪਣੇ ਮਨ ਨੂੰ ਜਿਵੇਂ ਈਟੀ ਨੂੰ ਘੁੱਟ ਕੇ ਫੜਿਆ ਹੁੰਦਾ ਨਾ, ਇਸੇ ਤਰ੍ਹਾਂ ਆਪਣੇ ਮਨ ਨੂੰ ਘੁੱਟ ਕੇ ਫੜਨਾ ਵੀ ਜਿਹੜਾ ਮੇਰਾ ਮਨ ਹੈ ਨਾ ਉਹ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹੇ, ਗੁਰੂ ਘਰ ਨਾਲ ਜੁੜਿਆ ਰਹੇ, ਬਾਣੀ ਨਾਲ ਜੁੜਿਆ ਰਹੇ, ਇਸ ਮਨ ਵਿੱਚ ਹੋਰ ਫੁਰਨੇ ਨਾ ਪੈਦਾ ਹੋਣ। ਫੁਨ ਨੇਤਰੋਂ ਨੀਂਦ ਨਾ ਆਵੇ, ਤੇ ਤੇਰੇ ਅੰਦਰ ਨੇਤਰਾਂ ਦੇ ਅਰਥ ਨੇ ਅੱਖਾਂ, ਅੱਖਾਂ ਵਿੱਚ ਮੋਹ ਦੀ ਨੀਂਦ ਨਾ ਆਵੇ, ਕਿਉਂਕਿ ਮੋਹ ਹੈ ਨਾ ਜਿਹੜਾ ਮੋਹ ਉਹ ਸਾਨੂੰ ਗੁਰੂ ਤੋਂ ਤੇ ਬਾਣੀ ਤੋਂ ਦੂਰ ਲਿਜਾਂਦਾ। ਅਜੇ ਰਸਨਾ ਨਾਮ ਜਪੋ ਤਾਂ ਮਥੇ ਇਨ ਬਦ ਅੰਮ੍ਰਿਤ ਪਾਵੋ, ਤੇ ਫਿਰ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਇਹ ਅਸੀਂ ਰਿੜਕ ਰਹੇ ਜਿਵੇਂ ਮਧਾਣੀ ਬਾਰ ਬਾਰ ਘੁਮਾਈ ਜਾਏਗੀ ਨਾ, ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਇਹ ਮਧਾਣੀ ਨੂੰ ਘੁਮਾ ਰਹੇ ਹਾਂ, ਰਿੜਕ ਰਹੇ ਹਾਂ, ਇਨ ਬਿਦ ਅੰਮ੍ਰਿਤ ਪਾਵੋ। ਇਸ ਤਰ੍ਹਾਂ ਅੰਮ੍ਰਿਤ ਤੱਤ ਸਾਰ ਸਾਨੂੰ ਮਿਲੇਗਾ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਬਤ ਰਹੇ। ਪੂਜਾ ਪ੍ਰਾਣ, ਪੂਜਾ ਪ੍ਰਾਣ ਦੇ ਅਰਥ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ, ਆਪਣੇ ਪ੍ਰਾਣਾਂ ਦੀ ਭੇਟਾ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਰੱਖ ਦੇਣੀ, ਆਪਣੇ ਆਪ ਨੂੰ ਕੁਰਬਾਨ ਕਰ ਦੇਣਾ। ਇੱਕ ਪਹਿਲੀ ਪੰਕਤੀ ਰਹਿ ਗਈ ਹੈ, ਮਨ ਸੰਪਟ ਜਿਤ ਸਤ ਸਰ ਨਾਵਣ ਭਾਵਣ ਪਾਤੀ ਤ੍ਰਿਪਤ ਕਰੇ। ਜਿਵੇਂ ਕਿਤੇ ਮੰਦਰ ਵਿੱਚ ਤੁਸੀਂ ਵੇਖਦੇ ਹੋ ਨਾ, ਮੰਦਰ ਦੇ ਵਿੱਚ ਉਸ ਪੰਡਿਤ ਨੇ ਇੱਕ ਡੱਬਾ ਰੱਖਿਆ ਹੁੰਦਾ ਜਿਹਦੇ ਵਿੱਚ ਮੂਰਤੀ ਨੂੰ ਬੰਦ ਕਰਕੇ ਰੱਖ ਦਿੰਦਾ ਰਾਤ ਦੇ ਸਮੇਂ, ਸਵੇਰੇ ਫੇਰ ਕੱਢ ਦਿੰਦਾ। ਮਹਾਰਾਜ ਕਹਿਣ ਲੱਗੇ ਆਪਣੇ ਹਿਰਦੇ ਰੂਪੀ ਇਸ ਡੱਬੇ ਦੇ ਵਿੱਚ ਤੂੰ ਪਰਮਾਤਮਾ ਦੇ ਨਾਮ ਨੂੰ ਰੱਖਣਾ, ਪਰਮਾਤਮਾ ਦੀ ਯਾਦ ਨੂੰ ਕਰਨਾ। ਮਨ ਸੰਪਟ, ਸੰਪਟ ਕਹਿੰਦੇ ਨੇ ਡੱਬੇ ਨੂੰ, ਮਨ ਕਹਿੰਦੇ ਨੇ ਹਿਰਦੇ ਨੂੰ, ਆਪਣੇ ਮਨ ਦੇ ਹਿਰਦੇ ਵਿੱਚ ਜਿਤ ਸਤ ਸਰ ਨਾਵਣ, ਤੇ ਫਿਰ ਤੂੰ ਕਰਨਾ ਕਿ ਸਤ ਸਰ ਦੇ ਅਰਥ ਕੀਤੇ ਨੇ ਸਰੋਵਰ ਦੀ ਸੰਗਤ, ਸਰੋਵਰ ਦੀ ਸੰਗਤ ਗੁਰੂ ਦੀ ਸੰਗਤ, ਜਿੱਥੇ ਤੇਰਾ ਇਸ਼ਨਾਨ ਹੋਣਾ। ਸਰ ਦੇ ਅਰਥ ਨੇ ਸਰੋਵਰ, ਸਤ ਦੇ ਅਰਥ ਨੇ ਸੱਚਾ। ਗੁਰੂ ਦੀ ਸੰਗਤ ਵਿੱਚ ਬੈਠ ਕੇ ਤੂੰ ਸਮਾਂ ਬਤੀਤ ਕਰਦਾ, ਪਰਮਾਤਮਾ ਦੇ ਨਾਮ ਨੂੰ ਜਪਣਾ ਹੈ। ਭਾਵਨ ਪਾਤੀ ਤ੍ਰਿਪਤ ਕਰੇ, ਤੇ ਕਹਿਣ ਲੱਗੇ ਅੰਦਰ ਭਾਵਨਾ, ਅੰਦਰ ਸ਼ਰਧਾ ਪੈਦਾ ਕਰਨੀ। ਇਹ ਪੱਤਰ ਜਿਹੜੇ ਨੇ ਅੱਗੇ ਤੂੰ ਸਾਹਮਣੇ ਜਿਵੇਂ ਭਗਵਾਨ ਦੇ ਸਾਹਮਣੇ ਰੱਖਦੇ ਨੇ, ਇਹ ਤੂੰ ਵਾਹਿਗੁਰੂ ਦੇ ਸਾਹਮਣੇ ਭਾਵਨਾ ਨੂੰ, ਸ਼ਰਧਾ ਨੂੰ ਰੱਖਣਾ। ਪੂਜਾ ਪ੍ਰਾਣ ਸੇਵਕ ਜੀ ਸੇਵੇ, ਇਨ ਬਿਦ ਸਾਹਿਬ ਰੱਬ ਤਰ੍ਹਾਂ, ਆਪਣੇ ਪ੍ਰਾਣਾਂ ਦੀ ਭੇਟਾ ਵਾਹਿਗੁਰੂ ਦੇ, ਆਪਣਾ ਆਪ ਸਮਰਪਿਤ ਕਰ ਦੇਣਾ ਭਾਵ, ਇਸ ਤਰ੍ਹਾਂ ਪਰਮਾਤਮਾ ਦੀ ਬਖਸ਼ਿਸ਼ ਮਿਲੇਗੀ। ਕਹਿੰਦੇ ਕਹਿ ਕਹਿ ਕਹਿ ਜਾਵੇ ਤੁਮ ਸਰ ਅਵਰ ਨਾ ਕੋਇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਸਿਮਰਨ ਤੋਂ ਬਿਨਾਂ ਪਰਮਾਤਮਾ ਨੂੰ ਪ੍ਰਸੰਨ ਕਰਨ ਦੇ ਹੋਰ ਜਿਹੜੇ ਅਸੀਂ ਢੰਗ ਲੱਭੇ ਨੇ ਨਾ, ਵੀ ਇਹਦੇ ਨਾਲ ਵੀ ਪਰਮਾਤਮਾ ਖੁਸ਼ ਹੋ ਜਾਏਗਾ, ਐਸ ਕੰਮ ਕਰਨ ਦੇ ਨਾਲ ਪਰਮਾਤਮਾ ਖੁਸ਼ ਹੋ ਜਾਏਗਾ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਪਰਮਾਤਮਾ ਨੂੰ ਖੁਸ਼ ਕਰਨਾ ਤੇ ਪਰਮਾਤਮਾ ਦਾ ਨਾਮ ਜਪਣਾ, ਉਹਦੀ ਬਖਸ਼ਿਸ਼ ਲੈਣੀ, ਉਹਦਾ ਨਾਮ ਜਪਣਾ। ਬਸ ਇਸ ਉਦਮ ਨੂੰ ਜਿਹੜਾ ਕਰਦਾ ਹੈ ਨਾ, ਫਿਰ ਉਹਤੇ ਕੀ ਹੁੰਦਾ ਹੈ? ਮਹਾਰਾਜ ਜੀ ਕਹਿੰਦੇ ਨੇ, ਭਗਤਹੀਣ ਨਾਨਕ ਜਨ ਜੰਪਾ ਹੌਸਾ ਲਾਹੀ ਸੱਚਾ ਸਹੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਭਾਵੇਂ ਮੈਂ ਭਗਤੀ ਤੋਂ ਸੱਖਣਾ ਹਾਂ, ਪਰ ਮੈਂ ਵੀ ਉਸ ਪਰਮਾਤਮਾ ਦੀ ਬਖਸ਼ਿਸ਼ ਲੈਣ ਵਾਸਤੇ ਹਰ ਵਕਤ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ ਰਹਿਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ, ਅਸੀਂ ਵੀ ਆਪਣੀ ਰਸਨਾ ਤੇ ਇੱਕ ਪਰਮਾਤਮਾ ਦੇ ਨਾਮ ਨੂੰ ਲਈਏ, ਉਹਦੇ ਨਾਮ ਨੂੰ ਜਪੀਏ, ਤਾਂ ਕਿ ਸਾਡਾ ਸੰਸਾਰ ਵਿੱਚ ਆਉਣਾ ਸਫਲ ਹੋ ਸਕੇ। ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਮਣੇ ਆਇਆ, ਸ਼ਬਦ ਤਾਂ ਗਾਵ ਹਰੀ ਕੇਰਾ। ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ, ਅੰਗੀਕਾਰ ਉਕਰ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਿਮਰਾ ਸੁਆਮੀ, ਸੁਖ ਮਨ ਵਿਸਾਰ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਕਰਤਾ ਤੇਰਾ, ਸਭ ਕੁਛ ਹੈ ਜਿਸ ਦੇਹ ਸੋ ਪਾਵੈ। ਸਦਾ ਸੁਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਾਏ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗੁਆਈਆ, ਕਰ ਸਾਂਤ ਸੁਖ ਮਨਿਆਏ ਵਸਿਆ, ਜਿਨੇ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਟੋਂ, ਜਿਸ ਦੀਆ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਕਸ ਭਾਗੈ, ਕਸ ਭਾਗੇ ਸਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੋ ਤਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤਦ ਜਿਨ ਕੋ, ਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤਹ ਸਿਖ ਹੋਆ, ਤਿਤ ਕਰੇ ਅਨਹਦ ਵਾਜੇ, ਅਨੰਦ ਸੁਨੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ, ਤੁਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਰ ਕਹਿਤੇ ਪਵਿੱਤ, ਸਤਿਗੁਰ ਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ, ਪਵਨ ਗੁਰੂ

0: ਸਤ ਸੰਗਤ ਜੀ
1: ਬੋਲੋ ਜੀ
2: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਰਸ਼ਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਮਰਕਿਆ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇਵਾ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਦਿਆਵੈਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇ ਵਾਹੀ ਦੇਖ ਰੇਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਕੜੀਆਂ ਤੇ ਚੜੇ ਯਾਰ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਇਆ ਸੀ ਕਿਸੇ ਦੇ ਕੇਸਾਂ ਸਵਾਸਾਂ ਸੰਗ ਨਿਭਾਇਆ ਤੇ ਨਵੀਂ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਾ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚੇਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੁਹਾਨੂੰ ਰੱਖਿਆ ਰਿਹਾ ਦੇਖ ਤੇ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਦ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਦ ਸਰਦਾਰ ਸਾਹਿਬ ਦਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾਰ ਜੀਓ ਦੋਹੇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਇਹ ਕੀ ਬਨਵਾਸ ਜੀ ਆਪ ਜੀ ਦੇ ਚੰਨ ਕਾਮਨਾ ਅਰਦਾਸ ਦਿੱਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾਰ ਦੇ ਕੇ ਨਿਹਾਲ ਦਾਰ ਜੀਓ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਰਾਗੀ ਸਿੰਘਾਂ ਨੇ ਆਪਦੇ ਚਰਨਾਂ ਦੇ ਆਸ਼ਾ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਕੀਤੀ ਮੈਂ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦਿਆਂ ਨੂੰ ਸਾਂਝੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਰੀ ਮਨ ਬੁੱਧੀ ਬਖਸ਼ਿਸ਼ ਕਰੋ ਗਿਰਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਵ ਸ਼ਾਹ ਜੀ ਦੇਗਾਂ ਤਿਆਰ ਕਰਕੇ ਹਨ ਤਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਛਗੇ ਸਵਾ ਸਵਾ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਿੱਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗੀਵਨਵਾਜ ਕਿਰਪਾ ਕਰੋ ਆਪ ਜੀ ਬਖਸ਼ੀਆਂ ਦਾਤਾਂ ਜੋ ਲੰਗਰਾਂ ਤੁਰ ਸਵਾਰੀਆਂ ਪ੍ਰਵਾਨ ਕਰਨੀ ਗੀਵਨਵਾਜ ਆਪਦੇ ਚੈਨਲ ਸੇਵਾ ਕਰ ਰਹੇ ਸਾਰੇ ਟੈਰੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਂਦੀ ਕਰ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚੈਨਲ ਸੇਵਾ ਦੀ ਭਾਵਨਾ ਬਖਸ਼ਣ ਪਾਲਤਾ ਕਰੋ ਗਰੀਬਨਵਾਜ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿਰਫੁਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਿਰਵਾਜ ਕਿਰਪਾ ਕਰੋ ਸਿੱਖ ਕੌਮ ਖਾਲਸਾ ਮੰਦਰ ਨੂੰ ਏਕਤਾ ਸਵਾਗਤ ਪਿਆਰ ਜੀ ਬਖਸ਼ਿਸ਼ ਕਰਕੇ ਚਾਨਣ ਨਾਲ ਜੋੜੋ ਗੁਰਬਾਣੀ ਦਾ ਪਿਆਰ ਬਖਸ਼ਿਸ਼ ਕਰਨ ਦੀ ਕਿਰਪਾ ਕਰੋ ਹਰ ਮੈਦਾਨ ਜਵਾਨ ਫਤਿਹ ਬਖਸ਼ਿਸ਼ ਕਿਰਪਾਲਤਾ ਕਰੋ ਜੀ ਗੁਰੂ ਗਿਰਵਾਜ ਦੂਰ ਦਰਾਜ ਕਰਨ ਬੈਠੀਆਂ ਲਾਈਵ ਕਿੱਥੇ ਕੀਤੇ ਸਰਵ ਕਰੀਆਂ ਸਾਰੀਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਦੇਖ ਲਾਓ ਤਾਰਾ ਆਪਣੇ ਕਿਰਪਾ ਕਰੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਦਰ ਸੰਗਤਾਂ ਮਾਇਆ ਪੇਟਾ ਕਰੀ ਚਰਨਾਂ ਪ੍ਰਵਾਨ ਕਰੋ ਬਖਸ਼ਰ ਸਾਹਿਬ ਨੇ ਕਮਾਈਆਂ ਸਬਰ ਕਰੋ ਘੱਟ ਵੱਧ ਵਧਤਾ ਸਾਰ ਸੰਗਤਾਂ ਦੀਆਂ

કામના વાત બધા પૂરિયા કરો જી, તાર મહેનત કર્યા હો, સેવા પ્રદાન કરો, પૂરા રૂપિયા આઈ બક્ષો, પેદરકુ નામી બક્ષી કાર્ય ઉપરાંત લડી વાર સાજ ફાડકાર વાતી આજ્ઞા બક્ષો, રાજે કાશવાર કે તને અધિક મદદ તાર, શોધ દે પિતૃ સેવા અધિક મદદ તાર, સહી પ્યારે મેરો દિન આપતા નામ છતા, નાનક નામ ચડી કરા તેરે પાણી. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਦੁਹਰਾ ਆਗਿਆ ਭਈ ਅਕਾਲ ਕੇ, ਤਵੀ ਚਲਾਇਉ ਪੰਥ, ਸਭ ਸਿੱਖਣ ਗੁ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਗੋੜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਗੀ ਰਹੇ ਨਾ ਕੋ ਖੁਆਰ ਹੋਏ ਸਾ ਮਿਲੇਂਗੇ, ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾ ਜੋ ਚੜਦਾ ਕਰ ਸੇਵ ਦੇ, ਗੁਰੂ ਪਾਰੇ ਉਤਾਰਨ ਹਾ ਖੰਡ

0: सुनहार सत्रियाकाल।
1: वाहेगुरु जी का खालसा, वाहेगुरु।

ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵਹੁ ਬਿਖਮ ਨਦੀ ਜਾਏ ਤਰਣੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ

संत गोबिंद गुण गाए, ऐसी कृपा करहु प्रभु नानक दास दसाए। पौड़ी

ਸੰਸਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ

ਸਲੋਕ ਢਾਹਨ ਲਾਗੇ ਧਰਮ ਰਾਇ ਕਿਨਹੈ ਨ ਘਾਲਿਓ ਬੰਧ ਨਾਨਕ ਉਬਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਢੱਡਾ ਢੂੰਡਤ ਕਹਿ ਫਿਰੋ ਢੂੰਡ

ਜਿਤ ਜਿਤ ਲਾਵਹੋ ਤਿਤ ਤਿਤ ਲੱਗਹਿ ਨਾਨਕ ਜੰਤ ਅਨਾਥ। ਸਲੋਕ ਦਾਸ ਹੈ ਏਕ ਨਿਹਾਰਿਆ ਸਭ ਕਛ ਦੇਵਨਹਾਰ ਸਾਸ ਸਾਸ ਸਿਮਰਤ ਰਹਿ ਨਾਨਕ ਦਰਸ ਆਧਾਰ। ਪੌੜੀ ਦੱਦਾ ਦਾਤਾ ਏਕ ਹੈ ਸਭ ਕਉ ਦੇਵਨਹਾਰ ਦਿਨ ਦੇ ਤੋਟ ਨ ਆਵਈ ਅਗਣਤ ਭਰੇ ਭੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉਂ ਤਾਹੇ ਵਿਸਾਰਾ ਦੋਸ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਗੁਰਮੁਖ ਤ੍ਰਾਪੇ। ਸਲੋਕ

ਧਰਮ ਮਾਨੁਖ ਡਹਿਕਾਏ, ਦੁੱਤਰ ਮਹਾਂ ਵਿਖਿਆ ਇਹ ਮਾਏ, ਗੁਰਮੁਖ ਭ੍ਰਮ ਭੈ ਮੋਹ ਮਿਟਾਇਆ, ਨਾਨਕ ਤੇ ਪਰਮ ਸੁਖ ਪਾਇਆ। ਸਲੋਕ ਮਾਇਆ ਡੋਲੈ ਬਹੁ ਵਿਧੀ, ਮਨ ਲਪਟਿਓ ਤੇ ਸੰਗ, ਮਾਗਰ ਤੇ ਜੇ ਤੁਮ ਰੱਖੋ, ਸੋ ਨਾਨਕ ਨਾਮ ਹੈ ਰੰਗ। ਪੌੜੀ

ਭਗਵੰਤ ਪੌੜੀ ਮੰਮਾ ਜਾਹੂ ਮਰਮ ਪਛਾਨਾ ਭੇਟਤ ਸਾਧ ਸੰਗ ਪਤਿਆਨਾ ਦੁੱਖ ਸੁਖ ਵਾਕੈ ਸਮਤ ਵਿਚਾਰਾ ਨਰਕ ਸੁਰਕ ਰਹਿਤ ਅਵਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਿਸੇਖਾ ਵਾ ਰਸਮੈ ਵਾਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇ ਮਾਇਆ। ਸਲੋਕ ਯਾਰ ਮੀਤ ਸੁਨ ਸਾਜਨ ਹੂੰ ਬਿਨ ਹਰ ਛੂਟਣ ਨਾਹੀ ਨਾਨਕ ਤੇ ਬੰਧਨ ਕਟੇ ਗੁਰ ਕੀ ਚਰਨੀ ਪਾਹੇ। ਪਵੜੀ ਯਈਆ ਜਤਨ ਕਰਤ ਬਹੁ ਵਿਧਿਆ ਏਕ ਨਾਮ ਬਿਨ ਕਹਾ ਲਉ ਸਿਧਿਆ ਯਾਹੂ ਜਤਨ ਕਰ ਹੋਤ ਛੁਟਾਰਾ ਵਾਹੂ ਜਤਨ ਸਾਧ ਸੰਗਾਰਾ ਯਾ ਉਬਰਨ ਧਾਰੈ ਸਭ ਕੋ ਵਾਹੇ ਜਪੇ ਬਿਨ ਉਬਰ ਨਾਹੂ ਯਾਹੂ ਤਰਨ ਤਾਰਨ ਸਮਰਾਥਾ ਰਾਖ ਲਿਹੋ ਨਿਰਗੁਣ ਨਿਰਨਾ ਨਰਨਾਥਾ ਮਨ ਬਚ ਕ੍ਰਮ ਜਿਹ ਆਪ ਜਨਾਈ ਨਾਨਕ ਤੇ ਮਤ ਪ੍ਰਗਟੀਆ। ਸਲੋਕ

ਸ਼ਲੋਕ। ਲਾਲਚ ਝੂਠ ਬਿਖੈ ਬਿਖਿਆਦ, ਲਾਲਚ ਝੂਠ ਬਿਖੈ ਬਿਆਦ, ਯਾਦੇ ਹੀ ਮਹਿਬਾਸ, ਹਰ ਹਰ ਅੰਮ੍ਰਿਤ ਗੁਰਮੁਖ ਪੀਆ, ਨਾਨਕ ਸੂਖ ਨਿਵਾਸ। ਪੌੜੀ ਲੱਲਾ ਲਾਵੋ ਔਖਤ ਜਾਹੂ, ਦੁਖ ਦਰਦ ਤੇ ਮਿਟਹਿ ਖਿਨਾਹੂ, ਨਾਮ ਔਖਤ ਜਿਹ ਹਿਰਦੈ ਹਿਤਾਵੈ, ਤਾਹੇ ਰੋਗ ਸੁਪਨੈ ਨਹੀਂ ਆਵੈ, ਹਰ ਔਖਤ।

ਨਮਸਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੋ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸ਼ਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਖਿਮਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

ਗੱਲ

ਸੁਖ ਸਹਿਜ ਆਨੰਦ ਘਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿੱਧ ਪਏ ਭੇਟਿਆ ਗੁਰ ਪੂਰਾ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬੜੇ ਖੁਸ਼ੀਆਂ ਭਰੇ ਮੌਕੇ ਤੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਆਪਾਂ ਅੱਜ ਆਨੰਦ ਕਾਰਜ ਆਰੰਭ ਕਰਨ ਜਾ ਰਹੇ ਹਾਂ। ਸੁਭਾਗ ਜੋੜੀ ਦਾ ਨਾਂ ਹੈ ਜੀ ਨਰਿੰਦਰ ਸਿੰਘ ਜੀ ਅਤੇ ਨਾਲ ਨਵਨੀਤ ਕੌਰ। ਨਰਿੰਦਰ ਸਿੰਘ ਜੀ ਹੰਸ ਪੁੱਤਰ ਸਰਦਾਰ ਜਸਪਾਲ ਸਿੰਘ ਅਤੇ ਬੀਬੀ ਜਸਵੀਰ ਕੌਰ ਦੇ, ਬੱਚੀ ਨਵਨੀਤ ਕੌਰ ਹੈ ਜੀ ਸਪੁੱਤਰੀ ਸਰਦਾਰ ਮਨਜੀਤ ਸਿੰਘ ਅਤੇ ਬੀਬੀ ਕਮਲਜੀਤ ਕੌਰ ਦੇ। ਅਤੇ ਸਾਰੇ ਪ੍ਰੋਗਰਾਮ ਜੋ ਹਨ ਉਹ ਗੁਰਮਤਿ ਰਹਿਣ ਮਰਿਆਦਾ ਅਨੁਸਾਰ ਹੋਣੇ ਨੇ, ਸੋ ਆਪਾਂ ਉਸ ਦੇ ਉੱਤੇ ਇੱਕ ਵਾਰੀ ਉਹਦੇ ਹਿੱਸੇ ਨੇ ਕੁਝ ਆਨੰਦ ਕਾਰਜ ਦੇ। ਪਹਿਲਾ ਹਿੱਸਾ ਹੋਏਗਾ ਜੀ ਇਲਾਹੀ ਬਾਣੀ ਦੇ ਸ਼ਬਦ ਦਾ ਕੀਰਤਨ, ਕੀਤਾ ਲੋੜੀਏ ਕੰਮ ਸੁਹਾਰ ਪਿਆ ਆਖੀ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਹੈ। ਸਾਡਾ ਕੀਰਤਨੀ ਜਥਾ ਭਾਈ ਸਾਹਿਬ ਹਰਭਜਨ ਸਿੰਘ ਲਹਿਰੀ ਜੀ ਦਾ ਉਹ ਕੀਰਤਨ ਕਰ ਰਿਹਾ ਹੋਵੇਗਾ। ਹੁਣ ਜਦੋਂ ਸੰਪੂਰਨਤਾ ਹੋ ਗਈ ਉਸ ਕੀਰਤਨ ਦੀ, ਉਸ ਸ਼ਬਦ ਦੀ, ਤਾਂ ਫਿਰ ਅਰਦਾਸ ਆਰੰਭ ਹੋਵੇਗੀ, ਜਿਸ ਦੇ ਵਿੱਚ ਭਾਈ ਸਾਹਿਬ ਨਵਨੀਤ ਸਿੰਘ ਜੀ ਅਰਦਾਸ ਕਰਨਗੇ। ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤਾਂ ਇਸ ਤਰ੍ਹਾਂ ਬੈਠੀਆਂ ਰਹਿਣਗੀਆਂ ਜੀ। ਅਰਦਾਸ ਤੋਂ ਉਪਰੰਤ ਹੁਕਮਨਾਮਾ ਲਿਆ ਜਾਵੇਗਾ। ਹੁਕਮਨਾਮੇ ਦੇ ਬਾਅਦ ਪੱਲੇ ਦੀ ਰਸਮ ਹੋਵੇਗੀ। ਪੱਲੇ ਦੇ ਵਾਸਤੇ ਪਹਿਲੇ ਬੇਨਤੀ ਕਰਦੇ ਹਾਂ ਕਿ ਪੱਲਾ ਦੋਹਾਂ ਨੇ ਫੜਨਾ ਹੁੰਦਾ ਆਪਣੇ ਆਪਣੇ ਸਿਰੇ ਤੋਂ, ਤਾਂ ਕਿ ਇਹ ਮਰਿਆਦਾ ਹੈ। ਫਿਰ ਲਾਵਾਂ ਦਾ ਪਾਠ ਸ਼ੁਰੂ ਹੋ ਜਾਣਾ ਪੱਲੇ ਦੀ ਰਸਮ ਬਾਅਦ, ਅਤੇ ਚਾਰ ਲਾਵਾਂ ਨੇ ਇਕੱਲੀ ਇਕੱਲੀ ਲਾਵਾਂ ਦਾ ਪਾਠ ਵਾਰੀ ਵਾਰੀ ਹੋਣਾ, ਹਰ ਪ੍ਰ ਲਾਵਾਂ ਦੇ ਨਾਲ ਸ਼ਬਦ ਕੀਰਤਨ ਵੀ ਹੋਣਾ ਅਤੇ ਨਾਲ ਪ੍ਰਕਰਮਾ ਵੀ ਸੁਭਾਗ ਜੋੜੀ ਨੇ ਕਰਨੀਆਂ ਨੇ। ਪਹਿਲੀ ਪ੍ਰਕਰਮਾ ਦੇ ਅੰਤ ਦੇ ਉੱਤੇ ਜਦੋਂ ਤੰਤਰ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਦੂਜੀ ਵਾਰੀ ਆਵੇ ਤਾਂ ਫਿਰ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਉਹਨਾਂ ਨੇ ਮੱਥਾ ਟੇਕ ਕੇ ਖੜ੍ਹੇ ਹੋ ਜਾਣਾ ਅਤੇ ਫਿਰ ਮੇਰੇ ਵਾਲੇ ਪਾਸੇ ਨੂੰ ਸ਼ੁਰੂ ਕਰਨੀ ਪਹਿਲੀ ਪ੍ਰਕਰਮ, ਆਪਣਾ ਸੱਜਾ ਮੋਢਾ ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸੇ ਰੱਖ ਕੇ ਅਤੇ ਨਾਲ ਉਸ ਦੇ ਵਿੱਚ ਨਰਿੰਦਰ ਸਿੰਘ ਜੀ ਅੱਗੇ ਅੱਗੇ ਚੱਲਣਗੇ ਅਤੇ ਨਵਨੀਤ ਕੌਰ ਪਿੱਛੇ ਪਿੱਛੇ ਮਰਿਆਦਾ ਦੇ ਅਨੁਸਾਰ। ਉਸ ਦੌਰਾਨ ਪਹਿਲੀ ਲਾਮ ਦਾ ਕੀਰਤਨ ਵੀ ਹੋ ਰਿਹਾ ਹੋਵੇਗਾ, ਪ੍ਰਕਰਮਾ ਪੂਰੀ ਕਰਕੇ ਫਿਰ ਆਪਣੇ ਥਾਂ 'ਤੇ ਵਾਪਸ ਜਾ ਕੇ ਮੱਥਾ ਟੇਕ ਕੇ ਬੈਠ ਜਾਣਾ ਉਹਨਾਂ ਨੇ। ਫਿਰ ਦੂਸਰੀ ਪ੍ਰਕਰਮਾ ਵਾਸਤੇ ਸ਼ਬਦ ਜੋ ਹੈ ਪਹਿਲਾਂ ਉਸ ਸਰਵਣ ਕਰਾਂ ਲਾਮ ਦਾ, ਫਿਰ ਉਹਦੀ ਸਮਾਪਤੀ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਮੱਥਾ ਟੇਕ ਕੇ ਦੂਸਰੀ ਲਾਮ ਦੀ ਪ੍ਰਕਰਮਾ ਸ਼ੁਰੂ ਕਰ ਦੇਣੀ ਹੈ, ਫਿਰ ਤੀਸਰੀ ਅਤੇ ਚੌਥੀ। ਜਦੋਂ ਚਾਰੇ ਪੂਰੀਆਂ ਹੋ ਗਈਆਂ ਤਾਂ ਫਿਰ ਆਪ ਜੀ ਨੇ ਬੈਠ ਜਾਣਾ ਇਸ ਤਰ੍ਹਾਂ। ਹੁਣ ਮੈਨੂੰ ਨਹੀਂ ਪਤਾ ਕਿ ਆਪ ਜੀ ਨੇ ਖੜ੍ਹੇ ਹੋ ਕੇ ਪਾਠ ਸੁਣਨਾ ਹੈਗਾ ਜੇ ਬੈਠ ਕੇ ਜੀ, ਦੱਸੋ ਦੋਨੋਂ ਜਣੇ ਬੈਠੇ ਬੈਠੇ ਸੁਣਨਾ ਜੀ? ਠੀਕ ਹੈ, ਚਲੋ ਬੈਠੇ ਬੈਠੇ ਜੀ। ਸੋ ਜਦੋਂ ਚਾਰੇ ਪ੍ਰਕਰਮਾਂ ਹੋ ਗਈਆਂ ਤਾਂ ਫਿਰ ਕੁਝ ਸ਼ਬਦ ਹੋਰ ਵੀ ਰਹਿ ਹੁੰਦੇ ਨੇ ਮਰਿਆਦਾ ਅਨੁਸਾਰ, ਉਹ ਪੂਰੇ ਕਰਨਗੇ ਸਾਡੇ ਕੀਰਤਨ ਜਥੇ ਕਰਕੇ, ਅਤੇ ਫਿਰ ਆਪਾਂ ਅਰਦਾਸ ਵਿੱਚ ਖੜ੍ਹੇ ਹੋਵਾਂਗੇ ਸਾਰੇ। ਉਸ ਤੋਂ ਬਾਅਦ ਫਿਰ ਥੋੜ੍ਹਾ ਹੋਰ ਪ੍ਰੋਗਰਾਮ ਹੋਵੇਗਾ ਹੁਕਮਨਾਮਾ ਲੈ ਕੇ ਉਸ ਤੋਂ ਬਾਅਦ। ਸੋ ਜਿਹੜੀ ਪਹਿਲੀ ਅਰਦਾਸ ਹੈ ਉਸ ਵਿੱਚ ਪਹਿਲਾਂ ਬੇਨਤੀ ਕਰਦਾ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਖੜ੍ਹੇ ਹੋਣਾ, ਹੋਰ ਬਾਕੀਆਂ ਨਹੀਂ ਹੋਣਾ। ਆਓ ਆਪਾਂ ਸ਼ੁਰੂ ਕਰੀਏ ਫਿਰ। ਸਾਰਿਆਂ ਨੂੰ ਬੇਨਤੀ ਹੈ ਕਾਗਜ਼ ਸਾਹਿਬ ਬਖਸ਼ਣੀ ਬੱਚਿਆਂ ਨੂੰ ਸੰਭਾਲ ਕੇ ਰੱਖਣਾ, ਤਾਂ ਕਿ ਆਪਾਂ ਗੁਰੂ ਸਾਹਿਬ ਦਾ ਆਦਰ ਜੋ ਹੈ ਉਸ ਨੂੰ ਪਿਆਰ ਸਤਿਕਾਰ ਕਰਦੇ ਰਹੀਏ। ਅਤੇ ਆਓ ਆਪਾਂ ਸ਼ਬਦ ਸਰਵਣ ਕਰੀਏ, ਕੀਤਾ ਲੋੜੀ ਕੰਮ ਸਾਰ ਪਿਆ ਕੇ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀਏ। ਵਾਹਿਗੁਰੂ ਜੀ ਕਾ ਖਾਲਸਾ,

બાકી બેજો. तेरे पौने सरबत दा भला सत श्री अकाल।

ਸਤਿ ਸਤਨਾਮ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖਦਾਤਾ ਹਾਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਕਿ ਹੁਣ ਆਨੰਦ ਕਾਰਜ ਪ੍ਰਾਰੰਭ ਹੋਣ ਲੱਗੇ ਹਨ। ਆਪ ਸਮੂਹ ਸੰਗਤ ਨੇ ਪਿਆਰ ਸਹਿਤ ਸ਼ਾਂਤੀ ਦਾ ਦਾਨ ਬਖਸ਼ਿਸ਼ ਕਰਕੇ ਸਾਰੀ ਮਰਿਆਦਾ ਵਿੱਚ ਤਨ ਮਨ ਕਰਕੇ ਹਾਜ਼ਰ ਹੋਣਾ ਹੈ। ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਆਪ ਜੀ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਹਾਜ਼ਰ ਹੋ ਕੇ ਅੱਜ ਗ੍ਰਿਸ਼ ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਸਤਿਗੁਰ ਦੀ ਆਗਿਆ, ਸੰਗਤ ਦੀ ਆਗਿਆ ਲੈਣ ਵਾਸਤੇ ਇਕੱਤਰ ਹੋਏ ਹੋ, ਵਡਭਾਗੀ ਹੋ। ਸਦਾ ਹੀ ਜੀਵਨ ਵਿੱਚ ਕੋਸ਼ਿਸ਼ ਕਰਨੀ ਹੈ ਕਿ ਗੁਰਮਤ ਦੇ ਧਾਰਨੀ ਬਣ ਕੇ ਗੁਰੂ ਮਰਿਆਦਾ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਹੈ, ਕਿਉਂਕਿ ਸਾਡੀ ਜ਼ਿੰਦਗੀ ਦੀ ਸ਼ੁਰੂਆਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੋਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਤੋਂ ਹੀ ਹੁੰਦੀ ਹੈ। ਚਾਰ ਲਾਵਾਂ ਦਾ ਪਾਠ ਹੁਣ ਹੋਵੇਗਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿੱਚ ਪਾਵਨ ਪਵਿੱਤਰ ਬਾਣੀ ਹਰ ਸਿੱਖ ਨੂੰ ਬਖਸ਼ਿਸ਼ ਕੀਤੀ ਹੈ, ਜਿਹਦੇ ਰਾਹੀਂ ਆਪਾਂ ਜਿੱਥੇ ਸੰਸਾਰਿਕ ਨਾਤਿਆਂ ਨੂੰ ਖੂਬਸੂਰਤੀ ਨਾਲ ਨਿਭਾ ਸਕਦੇ ਹਾਂ, ਉੱਥੇ ਆਤਮਕ ਤੌਰ ਤੇ ਪ੍ਰਭੂ ਮਿਲਣ, ਪ੍ਰਭੂ ਭਗਤੀ ਦਾ ਚਾਅ ਵੀ ਸਾਡੇ ਅੰਦਰ ਇਹ ਬਾਣੀ ਪੈਦਾ ਕਰਦੀ ਹੈ। ਸੋ ਇਸ ਬਾਣੀ ਨੂੰ ਆਪ ਜੀ ਨੇ ਬੜੇ ਧਿਆਨ ਨਾਲ ਸਰਵਣ ਕਰਨਾ ਹੈ। ਜਦੋਂ ਪਹਿਲੀ ਨਾਮ ਦਾ ਪਾਠ ਸੰਪੂਰਨ ਹੋ ਜਾਏਗਾ, ਦਾਸ ਅਖੀਰਲੀਆਂ ਪੰਕਤੀਆਂ ਦੋ ਵਾਰੀ ਪੜ੍ਹੇਗਾ। ਆਪ ਜੀ ਨੇ ਆਪਣੇ ਸਥਾਨ ਤੋਂ ਉੱਠਣਾ ਹੈ, ਮੱਥਾ ਟੇਕਣਾ ਹੈ ਤੇ ਗੁਰੂ ਸਾਹਿਬ ਜੀ ਨੂੰ ਸੱਜੇ ਹੱਥ ਰੱਖ ਕੇ, ਭਾਵ ਮੇਰੇ ਸੱਜੇ ਪਾਸੇ, ਆਪ ਜੀ ਨੇ ਆਹਿਸਤਾ ਆਹਿਸਤਾ ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਬੈਠ ਜਾਣਾ ਹੈ। ਆਪ ਜੀ ਜਦੋਂ ਪਰਿਕਰਮਾ ਕਰੋਗੇ, ਰਾਗੀ ਸਿੰਘ ਨਾਲ ਨਾਲ ਕੀਰਤਨ ਕਰਨਗੇ ਲਾਮ ਦਾ, ਬੜੇ ਪਿਆਰ ਦੇ ਨਾਲ ਆਹਿਸਤਾ ਆਹਿਸਤਾ ਆਪਣੇ ਪਰਿਕਰਮਾ ਕਰਨੀ ਹੈ, ਫਿਰ ਮੱਥਾ ਟੇਕ ਕੇ ਬੈਠ ਜਾਣਾ। ਹਰ ਲਾਮ ਤੇ ਜਦੋਂ ਪਰਿਕਰਮਾ ਪ੍ਰਾਰੰਭ ਕਰਨੀ ਹੈ, ਆਪ ਜੀ ਨੇ ਮੱਥਾ ਟੇਕ ਕੇ ਪਰਿਕਰਮਾ ਸ਼ੁਰੂ ਕਰਨੀ ਹੈ ਤੇ ਮੱਥਾ ਟੇਕ ਕੇ ਫਿਰ ਬੈਠਣਾ ਹੈ। ਇਸੇ ਤਰ੍ਹਾਂ ਚਾਰ ਲਾਵਾਂ ਚਾਰ ਪ੍ਰਕਰਮਾ ਹੋਣਗੀਆਂ। ਆਪ ਜੀ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ। ਬੇਨਤੀ ਹੈ ਕਿ ਬੱਚਿਆਂ ਨੂੰ ਥੋੜਾ ਜਿਹਾ ਸੰਕੋਚ ਲਿਆ ਜਾਏ ਤਾਂ ਜੋ ਆਪਾਂ ਪਿਆਰ ਨਾਲ ਸਤਿਗੁਰਾਂ ਦੀ ਸਾਰੀ ਮਰਿਆਦਾ ਨੂੰ ਪਿਆਰ ਨਾਲ ਨਿਭਾ ਸਕੀਏ। ਆਓ

ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਜੋ ਪਾਤਸ਼ਾਹ ਦਾ ਉਹ ਟਾਸਰਾ ਲੈ ਕਰਕੇ ਕਾਰਜ ਆਰੰਭ ਕੀਤਾ ਸੀ। ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਕਾਰਜ ਨਿਰਵਿਘਨ ਸੰਪੂਰਨ ਹੋਇਆ ਹੈ। ਦਾਸ ਦੇ ਜੱਥੇ ਵੱਲੋਂ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਆਓ। ਵਧਾਈ ਦੇ ਸ਼ਬਦ ਗਾਇਨ ਕਰਾਂਗੇ ਆਪ ਸਾਰਿਆਂ ਨੇ ਰਲ ਕੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂਦੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ

ਦੀ ਮਰਿਆਦਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਪਾ ਕਰਨੀ, ਸੁਭਾਗ ਜੋੜੀ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਗ੍ਰਿਸ਼ਤ ਧਰਮ ਦੀਆਂ ਸਾਰੀਆਂ ਖੁਸ਼ੀਆਂ ਝੋਲੀ ਵਿਚ ਪਾਉਣੀਆਂ, ਗ੍ਰਿਸ਼ਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਤਾ ਉਮਰ ਮਦਦਗਾਰ ਰਹਿਣਾ, ਰਹਿਮਤ ਕਰਨੀ, ਰਹਿਨੁਮਾਈ ਕਰਨੀ।

ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਗਰੀਬ ਨਵਾਜ, ਆਪਣੇ ਚਰਨ ਕਮਲਾਂ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਕੇ ਨਵਾਜਣਾ, ਸੇਵਕਾਂ ਦੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ। ਸਤਿਗੁਰੂ ਜੀਓ, ਇਸ ਵਕਤ ਸੁਭਾਗ ਜੋੜੀ ਵੱਲੋਂ ਖੁਸ਼ੀਆਂ ਦੇ ਸਮੇਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ, ਆਪ ਜੀ ਅੰਗੀਕਾਰ ਕਰੋ। ਸਦੀਵ ਕਾਲ ਲੋਕ ਪ੍ਰਲੋਕ ਪੜਦੇ

जन्म मरण दुख काटिया, सुख का थान पाया, काटी सिल्क।

0: जी का खालसा वाहिगुरु जी की फतेह।
1: लख खुशियां पातशाहियां जे सतगुर नजर करे निमके हर नाम दे मेरा मन तन शीतल होए। बड़े ही खुशियां ते मंगा पर इस समय से ਤੰਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੰਤਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਵ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਨਰਿੰਦਰ ਸਿੰਘ ਜੀ ਅਤੇ ਨਵਨੀਤ ਕੌਰ ਜੀ ਦੇ ਸ਼ੁਭ ਆਨੰਦ ਕਾਰਜ ਗੁਰ ਮਰਯਾਦਾ ਅਨੁਸਾਰ ਨਿਰਵਿਘਨਤਾ ਸਹਿਤ ਸੰਪੂਰਨ ਹੋਏ ਨੇ। ਇਸ ਖੁਸ਼ੀ ਭਰੇ ਮੌਕੇ 'ਤੇ ਜਿੱਥੇ ਮੈਂ ਆਪਣੇ ਵੱਲੋਂ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੀ ਸਮੂਹ ਸੰਗਤ ਵੱਲੋਂ ਅਤੇ ਆਪ ਸਮੂਹ ਆਏ ਪ੍ਰਾਹੁਣਿਆਂ ਵੱਲੋਂ ਬਹੁਤਾ ਜੋੜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਉੱਥੇ ਉਹਨਾਂ ਦੇ ਮਾਤਾ ਪਿਤਾ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਮਿੱਤਰਾਂ ਦੋਸਤਾਂ ਸਹੇਲੀਆਂ ਨੂੰ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਗੁਰੂ ਕਿਰਪਾ ਕਰੇ ਇਹਨਾਂ ਦੀ ਜੋੜੀ ਸਦਾ ਲਈ ਬਣੀ ਰਹੇ। ਜੋੜੀ ਜੀਵੈ ਜੋ ਵਿਚਾਰ ਅਤੇ ਹਰੀ ਗੁਰਬਾਣੀ ਕਹਿ ਰਹੀ ਹੈ ਜੀ, ਅਤੇ ਨਾਲ ਅਕਾਲ ਪੁਰਖ ਇਹਨਾਂ ਨੂੰ ਵਿਆਹਤਾ ਜੀਵਨ ਦੀਆਂ ਗ੍ਰਸਤ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਬਖਸ਼ੇ, ਸੁੱਖ ਬਖਸ਼ੇ, ਸਾਡੀ ਅਰਦਾਸ ਬੇਨਤੀ ਹੈ ਜੀ। ਅਤੇ ਹੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਨੂੰ ਕਿ ਉਹ ਵਿਆਹਤਾ ਜੋੜੀ ਨੂੰ ਸਨਮਾਨਿਤ ਕਰਨਗੇ ਜੀ। ਸਾਡੇ ਗੁਰੂ ਘਰ ਦਾ ਰਿਵਾਜ਼ ਹੈ, ਅਸੀਂ ਸਰੋ ਭਾਵ ਬਖਸ਼ਿਸ਼ ਕਰਦੇ ਹਾਂ ਹਰ ਸੁਭਾਗ ਜੋੜੀ ਨੂੰ। ਹਾਂਜੀ, ਖੜ੍ਹੇ ਹੋ ਕੇ ਲੈ ਲਓਗੇ ਤਾਂ ਬਹੁਤ ਚੰਗੀ ਗੱਲ ਹੋਏਗੀ ਜੀ।

ਨੇ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਭਾਈ ਨਮਨਦੀਪ ਸਿੰਘ ਜੀ ਆਪ ਜੀ ਦਾ ਅਤੇ ਇੱਥੇ ਧੰਨਵਾਦ ਹੈ ਸਾਡੇ ਗੁਰੂ ਘਰ ਦੇ ਕੀਰਤਨ ਜਥੇ ਦਾ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦੇ ਜਥੇ ਦਾ ਜਿਹੜੇ ਨੇ ਬੜੇ ਹੀ ਰਸਪਿੰਨੇ ਕੀਰਤਨ ਸਾਨੂੰ ਸਰਵਣ ਖਵਾਏ ਨੇ। ਧੰਨਵਾਦ ਹੈ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਦਾ ਜਿਹਨਾਂ ਨੇ ਸਾਰਾ ਪ੍ਰੋਗਰਾਮ ਗੁਰਮਤਿ ਅਨੁਸਾਰ ਕੀਤਾ ਹੈਗਾ, ਗੁਰਬਾਣੀ ਦਾ ਅਰਦਾਸ ਸਭ ਕੁਛ। ਸੋ ਧੰਨਵਾਦ ਹੈ ਸਾਡੇ ਦੋ ਹੋਰ ਕਮੇਟੀ ਮੈਂਬਰਾਂ ਦਾ, ਸਰਦਾਰ ਸੋਹਣ ਸਿੰਘ ਧਨੋਤਾ ਅਤੇ ਸਰਦਾਰ ਕਿਰਪਾਲ ਸਿੰਘ ਅਟਵਾਲ, ਜਿਹੜੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਪਲੈਨਿੰਗ ਦੇ ਵਿੱਚ ਜੁੱਟੇ ਹੁੰਦੇ ਨੇ। ਧੰਨਵਾਦ ਹੈ ਜੀ ਇੱਥੇ ਨਾਲ ਸਾਡੇ ਆਡੋਵਿਜ਼ੂਅਲ ਰੂਮ ਦਾ ਵੀ, ਜਿਹੜੇ ਸਾਰਾ ਪ੍ਰੋਗਰਾਮ ਜੋ ਹੈ ਉਹ ਸਕਰੀਨ 'ਤੇ ਵੀ ਦਿਖਾ ਰਹੇ ਸੀਗੇ ਅਤੇ ਨਾਲ ਉਹ ਯੂਟਿਊਬ 'ਤੇ ਵੀ ਦਿਖਾ ਰਹੇ ਹੁੰਦੇ ਨੇ ਇੰਟਰਨੈਟ 'ਤੇ। ਉਹ ਇੱਥੇ ਨਹੀਂ ਹੁੰਦੇ, ਰਿਮੋਟ ਕੰਟਰੋਲ ਹੁੰਦਾ ਸਾਰਾ ਉਹਨਾਂ ਕੋਲ, ਵੱਖਰੇ ਕਮਰੇ 'ਚ ਨਹੀਂ, ਇੱਥੇ ਨਹੀਂ ਹੈਗੇ ਆਹ ਕਮਰਾ ਸਾਡਾ ਇਹ ਆਡੋਵਿਜ਼ੂਅਲ ਦਾ, ਪਰ ਉਹ ਆਪਣੇ ਕਮਰੇ 'ਚ ਬੈਠੇ ਹੀ ਕੰਟਰੋਲ ਕਰ ਰਹੇ ਨੇ ਕੰਪਿਊਟਰ ਨਾਲ ਸਾਰਾ ਕੁਛ। ਸੋ ਜੇ ਕਿਸੇ ਨੂੰ ਅੱਗੇ, ਹਾਂ ਨਾਲ ਇਹ ਵੀ ਆ ਬੇਨਤੀ, ਧੰਨਵਾਦ ਹੈ ਸਾਡੇ ਪ੍ਰੀ ਮੈਰਿਜ ਕਾਉਂਸਲਿੰਗ ਦੀ ਟੀਮ ਦਾ ਵੀ, ਉਹ ਜਿਨ੍ਹਾਂ ਨੇ ਵਿਆਹ ਕਰਾਉਣੇ ਹੁੰਦੇ ਨੇ ਉਹਨਾਂ ਜੋੜਿਆਂ ਨੂੰ ਪਹਿਲਾਂ ਹੀ ਫ੍ਰੀ ਕਾਉਂਸਲਿੰਗ ਦਿੰਦੇ ਨੇ ਗੁਰਮਤਿ ਅਨੁਸਾਰ, ਕਿਵੇਂ ਉਹਨਾਂ ਨੇ ਆ ਕੇ ਇੱਥੇ ਸਾਰਾ ਕੁਛ ਕਰਨਾ। ਉਹ ਸਾਡੇ ਗੁਰੂ ਘਰ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਹੈਗਾ, ਹਰ ਮਹੀਨੇ ਦੀ ਦੇ ਪਹਿਲੇ ਸ਼ਨੀਚਰਵਾਰ 1 ਵਜੇ ਕਲਾਸ ਸ਼ੁਰੂ ਹੁੰਦੀ ਹੈ ਫ੍ਰੀ, ਅਤੇ 2-3 ਘੰਟੇ ਦੀ ਹੁੰਦੀ ਹੈ, ਅਤੇ ਜ਼ੂਮ 'ਤੇ ਵੀ ਇੰਟਰਨੈਟ 'ਤੇ ਵੀ ਜਾ ਕੇ ਬਹੁਤ ਸਾਰਿਆਂ ਨੇ ਵਰਲਡ ਵਾਈਡ ਉਸ ਤੋਂ ਲਾਭ ਉਠਾਇਆ ਹੈਗਾ। ਇਹ ਦੇਖੋ ਕਿੰਨਾ ਫਾਇਦਾ ਹੋ ਰਿਹਾ ਉਹਨਾਂ ਨੂੰ। ਜਦੋਂ ਫਿਰ ਵਿਆਹ 'ਤੇ ਆਉਂਦੇ ਨੇ ਉਹ ਅਦਬ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ, ਅਤੇ ਜਦੋਂ ਅਦਬ ਕਰੀਏ ਤਾਂ ਸਭ ਕੁਛ ਮਿਲ ਜਾਂਦਾ। ਫਿਰ ਮੈਂ ਬੜੇ ਪਿਆਰ ਅਤੇ ਸਤਿਕਾਰ ਨਾਲ ਕਹਿਣ ਲੱਗਾ, ਬੱਚਿਆਂ ਨੂੰ ਵੀ ਯਾਦ ਆ ਗਿਆ ਮੇਰੇ ਕੋਲ ਬੈਠੇ ਸੀ, ਆਰਾਮ ਨਾਲ ਕਿ ਨਹੀਂ ਦੇਖ ਲਓ, ਮੈਨੂੰ ਵੀ ਗੁਰੂ ਨੇ ਬਖਸ਼ਿਸ਼ ਕੀਤੀ ਕਿ ਮੈਂ ਇਹਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ, ਬੇਬੀ ਸਿੱਟ ਕਰਨ ਦਾ। ਤਾਂ ਧੰਨਵਾਦ ਗੁਰੂ ਸਾਹਿਬ ਜੀ ਦਾ। ਅਤੇ ਬੱਚਿਆਂ ਨੂੰ ਜਿਵੇਂ ਆਪਾਂ ਮੋਲਡ ਕਰੀਏ ਉੱਦਾਂ ਹੋ ਜਾਂਦੇ ਨੇ, ਉਹ ਥੋੜ੍ਹਾ ਧਿਆਨ ਮੰਗਦੇ ਨੇ, ਜੇ ਆਪ ਜੀ ਧਿਆਨ ਦੇ ਦਿਓ ਤੁਹਾਡੇ ਕੋਲ ਹੀ ਰਹਿਣਗੇ, ਫਿਰ ਉਹ ਕਿਤੇ ਨਹੀਂ ਜਾਣਗੇ, ਹੋਰ ਧਿਆਨ ਮੰਗਦੇ ਨੇ, ਬਸ ਇੰਨੀ ਗੱਲ ਆ, ਕਿਉਂਕਿ ਆਪਾਂ ਵੀ ਕਰਦੇ ਰਹੇ ਇੱਦਾਂ। ਸੋ ਲੰਗਰ ਦਾ ਮੈਨੂੰ ਪਤਾ ਲੱਗਾ ਕਿ ਆਪ ਜੀ ਨੇ ਇੱਥੇ ਨਹੀਂ ਛਕਣਾ, ਅਤੇ ਮੈਂ ਬੇਨਤੀ ਕਰਾਂ ਹੱਥ ਜੋੜ ਕੇ, ਬਹੁਤ ਵੱਡਾ ਗੁਰੂ ਘਰ ਆ, ਆਪ ਜੀ ਸੰਗਤਾਂ ਨੇ ਬਣਾਇਆ, ਅਤੇ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ, ਲੰਗਰ ਹਾਲ ਦੇ ਵਿੱਚ ਸਭ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ ਹੈਗੀ ਆ। ਅਤੇ ਇਸ ਤਰ੍ਹਾਂ ਕਿਉਂਕਿ ਗੁਰੂ ਘਰ ਲੰਗਰ ਆ ਅਤੇ ਗੁਰੂ ਕੀ ਸੰਗਤ ਤੁਸੀਂ ਹੋ, ਅਤੇ ਸੰਗਤ ਦਾ ਸਾਡਾ ਫਰਜ਼ ਬਣਦਾ ਅਸੀਂ ਘੱਟੋ ਘੱਟ ਗੁਰੂ ਦੀ ਸੰਗਤ ਨੂੰ ਸੇਵਾ ਦਾ ਮੌਕਾ ਦੇਈਏ, ਸੇਵਾ ਕਰਨ ਲਈ ਉਹਨਾਂ ਦੀ ਸੇਵਾ ਵੀ ਕੀਤੀ ਜਾਵੇ। ਸੋ ਇਸ ਭਾਵਨਾ ਨੂੰ ਮੁੱਖ ਰੱਖਦੇ ਹੋਏ ਆਪ ਸਾਰਿਆਂ ਨੂੰ ਬੇਨਤੀ ਆ ਕਿ ਗੁਰੂ ਕੇ ਲੰਗਰ ਤਿਆਰ ਨੇ, ਆਪ ਸਭ ਨੇ ਗੁਰੂ ਕੇ ਲੰਗਰ ਵਾਲੇ ਪਾਸੇ ਜਾ ਕੇ ਛਕਣ ਦੀ ਕਿਰਪਾ ਕਰਨੀ, ਹੱਥ ਜੋੜ ਕੇ ਬੇਨਤੀ ਹੈ। ਬਹੁਤ ਵਾਰੀ ਸਾਡੇ ਨਾਲ ਇੱਦਾਂ ਹੁੰਦਾ ਜਦੋਂ ਉਹਨਾਂ ਨੇ ਨਹੀਂ ਪਲੈਨਿੰਗ ਕੀਤੀ ਹੁੰਦੀ, ਕੋਈ ਗੱਲ ਨਹੀਂ, ਇਹ ਪਲੈਨਿੰਗ ਤੁਹਾਡੀ ਆ, ਸਾਡੀ ਨਹੀਂ ਹੈ, ਸਾਰਾ ਕੁਛ ਸੰਗਤਾਂ ਕਰਦੀਆਂ ਨੇ, ਬਿਲਡਿੰਗਾਂ ਬਣ ਰਹੀਆਂ ਨੇ, ਸੰਗਤਾਂ ਹੀ ਲੱਖ ਲੱਖ ਡਾਲਰ ਦੇ ਰਹੀਆਂ ਨੇ ਜੀ, ਤਾਂ ਉਹ ਬਣ ਜਾਣੀਆਂ 2 ਮੰਜ਼ਿਲੀਆਂ ਬਿਲਡਿੰਗਾਂ ਜਿਹੜੀਆਂ ਹੈਗੀਆਂ। ਸੋ ਆਪ ਸਮੂਹ ਸੰਗਤਾਂ ਦਾ ਦੋਨਾਂ ਪਰਿਵਾਰਾਂ ਨੂੰ ਆ ਕੇ ਅੱਜ ਵਿਆਹ ਦੇ ਵਿੱਚ ਆ ਕੇ ਹਾਜ਼ਰੀਆਂ ਭਰਨ ਲਈ, ਵਿਆਹ ਦੀ ਰੌਣਕ ਨੂੰ ਵਧਾਉਣ ਲਈ, ਅਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਸ਼ਾਨ ਨੂੰ ਵਧਾਉਣ ਲਈ ਵੀ, ਤਾਂ ਆਪ ਜੀ ਦਾ ਹਾਰਦਿਕ ਧੰਨਵਾਦ। ਥੈਂਕ ਯੂ ਆਲ ਫਾਰ ਕਮਿੰਗ ਹੀਅਰ ਔਨ ਦਾ ਇਨਵੀਟੇਸ਼ਨ ਆਫ ਬੋਥ ਫੈਮਿਲੀਜ਼ ਹੀਅਰ ਟੂਡੇ, ਯੂ ਆਰ ਰੀਅਲੀ ਪਾਰਟ ਆਫ ਆਲ ਦਿਸ ਹੈਪੀ ਮੂਮੈਂਟ, ਵੀ ਐਪਰੀਸ਼ੀਏਟ ਦੈਟ। ਸੋ ਹੁਣ ਜੇ ਕਿਸੇ ਨੇ ਬੱਚਿਆਂ ਨੂੰ ਸ਼ਗਨ ਦੇਣਾ ਦੇ ਸਕਦੇ ਹੋ, ਅਤੇ ਨਹੀਂ ਤਾਂ ਲੰਗਰ ਵਾਲੇ ਪਾਸੇ ਜਾਣ ਦੀ ਕਿਰਪਾ ਕਰਨੀ, ਸਾਰਿਆਂ ਨੂੰ ਬੇਨਤੀ ਫਿਰ ਇੱਕ ਵਾਰੀ। ਅਤੇ ਚਾਹ ਵੀ ਨਾਲ ਤਿਆਰ ਹੁੰਦੀ ਆ, ਸਭ ਕੁਛ ਤਿਆਰ ਹੁੰਦਾ, ਜਿਹੜੀ ਚੀਜ਼ ਵੀ ਚੰਗੀ ਲੱਗਦੀ ਆ ਅੱਜ ਉਹਨੇ ਕਰ ਲੈਣਾ। ਅਤੇ ਹੁਣ ਸਮਾਪਤੀ ਕਰੀਏ ਜੀ ਫਿਰ। ਸੋ ਸੇਵਾ ਨਿਭਾਉਂਦੇ ਹਾਂ, ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਅਸੀਂ ਕੁਝ ਨਹੀਂ ਜਾਣਦੇ, ਇਹ ਗੁਰੂ ਹੀ ਕਰਵਾਉਂਦਾ ਸਾਰਾ ਕੁਛ, ਅਤੇ ਇਸ ਕਰਕੇ ਗਲਤੀਆਂ ਕਿਵੇਂ ਕਰਦੇ ਹੋਏ ਸਾਨੂੰ ਜ਼ਰੂਰ ਨਿਵਾਜ ਦੇਣਾ। ਆਪ ਜੀ ਦਾ ਹਾਰਦਿਕ ਧੰਨਵਾਦ। ਅਤੇ ਕਿਸੇ ਨੇ ਤਾਜੀ ਤਾਂ ਨਹੀਂ ਦੇਣੀ ਆ ਕੇ ਜੀ? ਨਹੀਂ, ਅੱਛਾ, ਚਲੋ ਫਿਰ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ہاں جی اللہ حافظ. ہاں جی نہ آپ کپڑا بھی چپنا.

ਸਤਿ ਸ਼੍ਰੀ ਅਕਾਲ ਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰ ਜੀ ਗਿਆਨੀ ਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪ ਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹਾਂ ਅਤੇ ਕਿਵਾਂ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ ਕੀਰਤਨ ਰਾਗ ਦਰਬਾਰ ਦਾ

அதே மாதிரி

Thank you.

Testimony.

0: नाम जन्म मुक्त जगत और नाम जन्म श्रेष्ठ
1: ऐसा नाम

0: ਸੇਵਾ ਲਾਗਾ
1: ਆਪਣਾ ਗੁਰੂ ਬਤਾਵੇ ਆਹ ਨਾਮ ਬਤਾਵੇ
0: ਦੇਖੋ ਆਪਣੀ ਸੋਭਾ ਲੋੜ

अनुजा दीदी।

ਕੇ ਸਮੇਂ ਕਈ ਕੋਰਟ ਵੀ ਚਲ ਹੋਤੇ ਹੈ।

0: ਜਿਹੜੀ ਜੋਗੀ ਕਈ ਕੋਲ ਰਾਜਨ ਸਿੰਘ ਹੋ ਗਈ
1: ਕਈ
0: ਕੋਲ ਪਹੁੰਚ ਪਾਣੀ ਦਾ ਸੰਤਰ ਕਈ ਕੋਲ ਦੇਸ਼ ਮੰਡਲ

0: ਕਈ ਕੋਟ ਜਗ ਨਾ ਪਸਾਜ ਕਈ ਕੋਟ ਭੂਤ ਪ੍ਰੇਤ ਸਿੱਕਰ ਮਰਗਾਜ ਕਈ ਕੋਟ ਪਾਤਾਲ ਕੇ ਵਾਦੀ ਕਈ ਕੋਟ ਨਰਕ ਸੁਰਤ ਨਿਵਾਦੀ ਕਈ ਕੋਟ ਬੈਠਕ ਲਈ ਖਾਹੇ ਕਈ ਕੋਟ ਢਾਲਾ ਤੱਕ
1: ਪਾਏ
0: ਜੈ ਭਾਣਾ ਚਾਚਾ ਰਾਖੇ ਨਾਣੀ ਸਭੀ ਸਭ ਕਈ ਕੋਟ ਜਨਤੇ ਆਤਮ ਨਾ ਪਾਬੰਦ ਹੰਤੇ
1: ਕਈ ਕੋਟ ਦਰਸ਼ਨ ਪ੍ਰਭ ਪਿਆਰ ਦਿਲ ਕੋ ਮਿਲਿਆ
0: ਕਈ ਕੋਟ ਮਾਗਿਆ ਸੱਚ

संत का निर्देश

Thank you.

ਕੀ ਗਜਨ ਹਰ ਗੋਪਾਲ ਕਰ ਦੀਆ ਆਪੇ ਪ੍ਰਤਪਾਲ ਸ਼੍ਰੀਮਨ ਮੇਰੇ ਸਦਾ ਕਰ ਜਾਪ ਅਮਰਾਸੀ ਪ੍ਰਭੇ ਆਪੇ ਆਪ ਦਿਵੇ ਨਾਹੀ ਤੇਰਾ ਕਿਸ ਕਾਮ ਕਰ ਨਾਨਕ ਜਪੇ ਕਰ ਨਾਮ ਹੋਏ ਕਿਆ ਤੋ ਦਰਬਾ ਜਾ ਸਤ ਜਾਂ ਸਭ ਕੋਈ ਚੇਤਾ ਦੀਆ ਦਰਬਾ ਜਿਤੋਂ ਹੋਏ ਬਹਿ ਦਾ ਤਾਂ ਤੇ ਦੇਨ ਹਾਰ ਜਾਣਾ ਗਾ ਵਾਰ ਜੋ ਮੰਦਰ ਕੋ ਥਾਮਣ ਥੰਮਣ ਤੋਂ ਗੁਰਕਾ ਸਬਦ ਮਿਲਿਆ ਥੰਮਣ ਜੋ ਅਧਿਕਾਰ ਦੁਪਕ ਪ੍ਰਕਾਰ ਗੁਰ ਦਰਸ਼ਨ ਦੇਖ ਮਨ ਹੋਏ ਦੁਕਾਰ ਬਾਛੋ ਧਨੂਰ ਨਾਨਕ ਕੀ ਆ ਲੋਚਾ ਦੂਖ ਸੁਖ ਕਾ ਦੇਵਨ ਹਾਰ ਅਵਰ ਤਿਆਗ ਤੁਸੀਂ ਚਾਰ ਕੌਣ ਬਚ ਆਈ ਤੇਰਾ ਛ

ਸੰਤ

ಸಂಸ್ಕೃತಿ ನಿರ್ಮಮತೆ

ਦੂਈ ਦਾ ਯਾਰ ਭਗਤ ਬੱਚਾ ਸਦਾ ਕਰਪਾਲ।